0: लख 55,000 रुपया मिलिया ते उस दा जिहड़ा भाई हैगा उहदे खाते विच भी राशि मिली आ ते उह सीसीटीवी दे विच भी करुणेश जिहड़ा हैगा दो वार खुद अपराध करदे चोरी करदे होए नजर आउंदा ते तकरीबन 68 वार उस नूं दूसरिआं दी चोरी करन विच मदद करदे होए सीसीटीवी देखिआ गया। अनुकल्प जिहड़ा हैगा जी मिश्रा ते उस दे खाते विचों 55 लख रुपये मिले ने ते मकान भी खरीदया उस बंदे ने ते तकरीबन 29,50,000 रुपये बैंक ट्रांसफर भी किते आ 25 लख रुपए नकदी भुगतान भी किया गया ते उसने एक बड़ा वड्डा मकान भी खरीदया। अनुकल्प मिश्रा दी भी दसी आ इन्होंने लव कुश ने जिहड़ा कि चोरी दी चोरी होया पैसा सीगा चोरी किया पैसा सीगा उस तो उन्होंने जमीन खरीदी है उसकी पत्नी है सुप्रिया मिश्रा उस दे नाम ते उसने 22,52,000 रुपये जमा कराए ते जमीन खरीदी ते उसके कोल जिहड़ा हैगा 20,91,000 रुपये का मकान बनाया ते सीसीटीवी विच लग कुछ 4 बार खुद जिहड़ा हैगा उह रकम पैसे हटाउंदा होया देखिया गया। अविनाश सीसीटीवी अविनाश शुक्ला ਉਹ ਵੀ ਸਭ ਤੋਂ ਵੱਧ ਵਾਰ ਸੀਸੀਟੀਵੀ ਵਿਚ ਉਹ ਦੇਖਿਆ ਗਿਆ ਚੋਰੀ ਕਰਦਾ ਤਕਰੀਬਨ 85 ਵਾਰ ਉਸ ਨੂੰ ਚੋਰੀ ਕਰਦੇ ਅਵਿਨਾਸ਼ ਸ਼ੁਕਲਾ ਨੂੰ ਦੇਖਿਆ ਗਿਆ ਤੇ ਉਸ ਕੋਲੋਂ ਵੀ ਨਿਸ਼ਾਨਦੇਹੀ ਉਸਦੀ ਨਿਸ਼ਾਨਦੇਹੀ ਤੇ 20,39,000 ਰੁਪਏ ਇੱਕ ਮਿਲੇ 4,424 ਅਮਰੀਕੀ ਡਾਲਰ ਮਿਲੇ ਸੋਨੇ ਚਾਂਦੀ ਦੇ ਗਹਿਣੇ ਮਿਲੇ ਬਰੇਜਾ ਕਾਰ ਮਿਲੀ ਤੇ ਇਸ ਤੋਂ ਇਲਾਵਾ ਉਸਦੇ ਕੋਲ ਪਲਾਟ ਵੀ ਮਿਲੇ। ਇਸ ਤਰੀਕੇ ਨਾਲ ਚੜਾਵਾ ਚੋਰੀ ਜਿਹੜੀ ਸੰਪਤੀ ਹੈਗੀ ਆ ਉਹ ਵੀ ਜਿਹੜੇ ਹੈਗੇ ਨੇ ਜਿਹੜੇ ਉਹ ਬੰਦੇ ਫੜੇ ਗਏ ਨੇ ਉਹਨਾਂ ਵੱਲੋਂ ਕਈ ਥਾਵਾਂ ਉੱਤੇ ਜਿਵੇਂ ਟੀਨੂ ਯਾਦਵ ਹੈਗਾ ਉਸਦੇ ਕੋਲੋਂ ਵੀ ਮਿਲੀ ਆ ਤੇ ਇਸੇ ਤਰੀਕੇ ਨਾਲ ਜਿਹੜੇ ਹੋਰ ਵੀ ਬਣਾਏ ਗਏ ਨੇ ਮੁਲਜ਼ਮ ਅਨੁਕਲਪ ਮਿਸ਼ਰਾ ਹੋ ਗਿਆ ਤੇ ਹੋਰ ਉਹਨਾਂ ਕੋਲੋਂ ਵੀ ਬੰਡਲ ਕੈਸ਼ ਦੇ ਬੰਡਲ ਮਿਲੇ ਨੇ ਤੇ ਜਿਹੜੇ ਮੇਨ ਤੌਰ ਤੇ ਚੰਪਤ ਰਾਏ ਸੀਗੇ ਉਹਨਾਂ ਨੂੰ ਗਵਾਹ ਬਣਾ ਕੇ ਉਹਨਾਂ ਨੂੰ ਠੰਡੇ ਵਾਸਤੇ ਚ ਪਾ ਦਿੱਤਾ ਵੀ ਉਹ ਗਵਾਹੀ ਦੇਣਗੇ। ਉਹ ਕਹਿੰਦੇ ਵੀ ਜੇ ਮੁਨਸਬ ਵੀ ਹੋਈ ਆ ਤੇ ਫਿਰ ਕਾਤਲ ਵੀ ਹੋਈ ਆ ਫਿਰ ਇਨਸਾਫ ਗੁਲਸਤਾਂ ਕਿਆ ਹੋਗਾ ਇਹਦਾ ਫਿਰ ਜਦੋਂ ਆਪ ਹੀ ਖੁਦ ਕਰਨ ਕਰਾਉਣ ਵਾਲੇ ਨੇ ਤੇ ਫਿਰ ਉਹ ਇਹਨਾਂ ਨੇ 73,480 ਪੰਨਿਆਂ ਦੀ ਚਾਰ ਸੀ ਚਾਵਲਾ ਸਾਹਿਬ 73,480 ਪੰਨਿਆਂ ਦੀ ਜੀ।
1: ਖਾਸ ਤੌਰ ਤੇ ਭਾਈ ਧੰਨਵਾਦੀ ਆ ਤੁਸੀਂ ਕਹਿਣਾ ਮੰਨ ਕੇ ਸਾਡਾ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਦੱਸਿਆ ਕੈਨੇਡਾ ਤਾਂ ਹੈ ਹੀ ਹੈ ਆਸਟ੍ਰੇਲੀਆ ਦੇ ਵਿਚ ਸੁਣ ਲਿਓ ਤੁਸੀਂ ਇੰਡੀਆ ਦੇ ਵਿਚ ਭਾਰਤ ਦਾ ਨਕਸ਼ਾ ਦਿਖਾਈ ਦੇ ਰਿਹਾ ਮੈਨੂੰ ਇਧਰ ਅਮਰੀਕਾ ਟਰੰਪ ਚਾਚੇ ਦਾ ਕੰਟਰੀ ਅਤੇ ਨਾਲ ਦੀ ਨਾਲ ਸਾਡਾ ਪਿਆਰਾ ਪ੍ਰਾਊਡ ਟੂ ਬੀ ਏ ਕੈਨੇਡੀਅਨ ਸੋ ਇਹ ਸਾਰੇ ਦੇਸ਼ਾਂ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ ਵੈਸੇ ਇਹ ਇਕ ਰੇਡੀਓ ਹੈ ਤੇ ਅੱਜ ਦੀ ਤਕਨੀਕ ਦੀ ਵਰਤੋਂ ਕਰਦੇ ਹਾਂ ਅਸੀਂ ਆਈ ਪੀ ਟੀ ਵੀ ਬਾਕਸ ਤੇ ਵੀ ਹਾਂ ਨਾਲ ਜੋ ਵਰਲਡ ਵਾਈਡ ਤੁਸੀਂ ਯੂਟਿਊਬ ਫੇਸਬੁੱਕ ਤੇ ਸਾਨੂੰ ਸੁਣਦੇ ਹੋ ਨਾਲ ਦੀ ਨਾਲ ਲਾਈਵ ਚੱਲ ਰਿਹਾ ਇਹ ਲਾਈਵ ਤੁਹਾਡੀਆਂ ਕਾਲਸ ਵੀ ਲੈ ਰਹੇ ਹਾਂ ਲਾਈਵ ਤੁਹਾਨੂੰ ਮੌਕਾ ਵੀ ਦਿੱਤਾ ਜਾ ਰਿਹਾ ਤੁਹਾਡੀ ਗੱਲਬਾਤ ਏਅਰ ਦੇ ਉੱਤੇ ਰੱਖਣ ਦਾ ਔਰ ਲੋਕਲ ਨੰਬਰ ਕੈਨੇਡਾ ਵਾਈਡ 6479101320 ਅਮਰੀਕਾ 6417411919 ਔਰ ਵੱਖ ਵੱਖ ਜਿਹੜੇ ਮਾਧਿਅਮ ਆਈ ਹਾਰਟ ਤੇ ਵੀ ਤੁਸੀਂ ਸੁਣ ਸਕਦੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿਚ ਸਾਡੀ ਟੀਮ ਲੱਗੀ ਹੋਈ ਹੈ ਇਕ ਹੋਰ ਬਿਗ ਨਿਊਜ਼ ਤੁਹਾਨੂੰ ਸਾਊਂਡ ਦੇ ਮਾਮਲੇ ਵਿਚ ਦੇਵਾਂਗੇ ਆ ਜਿਹੜੀਆਂ ਮਾੜੀਆਂ ਮਾੜੀਆਂ ਕਿੜਕਿੜ ਪਿੜ ਪਿੜ ਹੁੰਦੀ ਆ ਨਾ ਇਹ ਸਭ ਫੱਟੇ ਚੱਕ ਦੇਣੇ ਆਪਾਂ ਥੋੜਾ ਜਿਹਾ ਤੁਹਾਡਾ ਸਹਿਯੋਗ ਚਾਹੀਦਾ ਵਪਾਰੀ ਸੱਜਣਾਂ ਦਾ ਸਹਿਯੋਗ ਚਾਹੀਦਾ ਤੁਹਾਡਾ ਸਾਥ ਚਾਹੀਦਾ ਤੇ ਆਪਾਂ ਉਹ ਇਕ ਅਜਿਹੀ ਖ਼ਬਰ ਦੇਵਾਂਗੇ ਤੁਹਾਨੂੰ ਕਿ ਤੁਸੀਂ ਕਹੋਗੇ ਵੀ ਹੈ ਐਵੇਂ ਵੀ ਹੋ ਸਕਦਾ ਸੀ ਇਹ ਹੋ ਸਕਦਾ ਹੋ ਗਿਆ ਤੇ ਹੋਵੇਗਾ ਬਸ ਥੋੜਾ ਜਿਹਾ ਤੁਹਾਡਾ ਸਹਿਯੋਗ ਚਾਹੀਦਾ ਬਿਜ਼ਨਸਮੈਨ ਭਰਾਵਾਂ ਦਾ ਆਪਾਂ ਇਕ ਵੱਡੀ ਖ਼ਬਰ ਤੁਹਾਨੂੰ ਦੇਵਾਂਗੇ ਕਿ ਤੁਸੀਂ ਕਹੋਗੇ ਵੀ ਵਾਹ ਆ ਕਿੜਕਿੜ ਪਿੜ ਪਿੜ ਤੇ ਚਾਵਲਾ ਜੀ ਓ ਕਿੰਨੀ ਕਿੰਨੀ ਦੂਰ ਤੱਕ ਨਹੀਂ ਹੁੰਦੀ ਹੁਣ ਕ੍ਰਿਸਟਲ ਕਲੀਅਰ ਸਾਊਂਡ ਹੋਇਆ ਕਰੇਗੀ ਥੋੜਾ ਜਿਹਾ ਇੰਤਜ਼ਾਰ ਕਰੋ ਔਰ ਅਰਸ਼ਨਾ ਦੀ ਮੈਸੇਜ ਆ ਗਈ ਕਿ ਯੈਸ ਦੇਰ ਇਜ਼ ਏ ਇੰਟਰਫੇਰੈਂਸ ਐਂਡ ਵੀ ਆਰ ਵਰਕਿੰਗ ਔਨ ਉਹ ਅਜੇ ਅਰਸ਼ੋਥੀ ਨੇਟ ਜਿਹੜੇ ਟਾਵਰ ਤੇ ਕੰਮ ਚੱਲ ਰਿਹਾ ਤੇ ਜਿਹੜੇ ਜਿਹੜੇ ਏਰੀ ਤੁਸੀਂ ਦੱਸੇ ਨੇ ਉਨ੍ਹਾਂ ਤੇ ਇੰਜੀਨੀਅਰ ਨਾਲ ਦੀ ਨਾਲ ਲੋਕ ਦੱਸ ਰਹੇ ਨੇ ਕਿ ਅਸੀਂ ਕੰਮ ਕਰ ਰਹੇ ਹਾਂ ਸੋ ਤੁਹਾਡੀ ਫੀਡਬੈਕ ਲਈ ਧੰਨਵਾਦ। ਅੱਛਾ ਅਕੀਦਾ ਸਾਹਿਬ ਜਾਂਦੇ ਜਾਂਦੇ ਇੱਕ ਤਾਂ ਸੁਖਪਾਲ ਖਹਿਰੇ ਨੂੰ ਬੀਬੀ ਦੇ ਤੇਰੇ ਦੀ ਦੇਈ ਆ ਵੇਖੀ ਹੋਣੀ ਸ਼ਾਇਦ ਤੁਸੀਂ ਵੀਡੀਓ ਜਾਂ ਵੇਖ ਲੈਂਦਾ ਹੁਣੇ ਉੱਠੀ ਹੋ ਤੁਸੀਂ ਵੀਡੀਓ ਦੇਖੀ ਨੀ ਤੁਹਾਨੂੰ ਸੁਣਾ ਦਿੰਦੇ ਬੀਬੀ ਦਾ ਨਾਂ ਲਿਆ ਸੀ ਉਹਨੇ ਖਾਸ ਤੌਰ ਤੇ ਜਿਹੜੀ ਕਾਫੀ ਜੀ ਚਰਚਾ ਰਹੀ ਹੈ ਜੀ ਕੋਠੀ ਚਲੋ ਉਹ ਸੁਣਾਉਂਦੇ ਆ ਤੁਹਾਨੂੰ ਵੀਡੀਓ
0: ਜਗਰਾਉਂ ਵਾਲੀ
1: ਨਹੀਂ ਜਗਰਾਉਂ ਵਾਲੀ ਨੀਗੀ ਉਹ ਜਗਰਾਓ ਵਾਲੀ ਹੋਰ ਸੀ। ਇਹ ਸੁਖਪਾਲ ਖਹਿਰੇ ਨੇ ਮਨੀਸ਼ ਸਿਸੋਦੀਆ ਦੇ ਨਾਲ ਕਾਫੀ ਰੌਲਾ ਰੱਪਾ ਜਿਹਾ ਪਿਆ ਇਸ ਚੱਕਰ ਦੇ ਵਿਚ ਤੇ ਕਹਿੰਦੀ ਵੀ ਕਾਕਾ ਹੁਣ ਤੈਨੂੰ ਮੈਂ ਲਫ਼ਜ਼ ਬੜੇ ਭੈੜੇ ਵਰਤੇ ਨੇ ਬੀਬੀ ਨੇ, ਕਹਿੰਦੀ ਮੈਂ ਦੇਖੂਗੀ ਹੁਣ ਤੈਨੂੰ ਕੋਰਟ ਚ ਲੈ ਕੇ ਜਾਊਂਗੀ। ਉਹ ਕੋਠੀ ਦੇ ਵਿਚ ਕੌਣ ਕੌਣ ਰਹਿੰਦਾ ਨਾਲ ਉਹ ਵੀ ਦੱਸਦੀ ਆ, ਬੜੀ ਤਪੀ ਪਈ ਆ ਸੁਖਪਾਲ ਖਹਿਰੇ ਤੇ। ਤੇ ਹੁਣ ਸੁਣਾ ਦਿੰਦੇ ਤੁਹਾਨੂੰ ਵੀਡੀਓ ਆਡੀਓ, ਤੁਸੀਂ ਆਡੀਓ ਸੁਣ ਲਓ, ਸਾਡੇ ਦਰਸ਼ਕ ਵੀਡੀਓ ਸੁਣ ਲੈਣਗੇ। ਲਾਵ ਏ ਮੁੰਡਿਆ 9058131320 CJMR 1320 AM।
2: साले तुझे शर्म नहीं आई? बेशरम आदमी, तेरी बेटी की उम्र की जितनी लड़की के लिए तू इतनी गंदी गंदी बातें कह रहा है, तेरे को शर्म नहीं आई थोड़ी बहुत भी? बेशरम आदमी, मेरे लिए क्या की उम्र की जितनी लड़की के लिए? किस कोठी में रहती हूँ और किसके साथ रहती हूँ? बेशरम आदमी, तेरा कैरेक्टर ना पूरा पंजाब जानता है, पर तू इस नीचता पे गिर जाएगा कि तेरी बेटी की उम्र की लड़की के लिए तू इतनी बकवास करेगा कि कहाँ रहती है और क्या दूसरी औरत तीसरी औरत तू बकवास कर रहा है साले? ये रही मेरी मम्मी, क्या हुआ? मेरी मम्मी के साथ रहती हूँ मैं, क्या हुआ? साले बकवास कर रहा है, बेशरम आदमी, तेरे को देखना ना मैं कहाँ रहती हूँ, बकवास कर रहा है ना मेरे लिए, मैं कहाँ रहती हूँ, किस घर में रहती हूँ? ये मेरे पिताजी है,
3: क्या हुआ गायत्री?
2: एक मिनट पापा, मैं मेरे मम्मी पापा के साथ साले 959 डॉक्टर बलबीर की कोठी में रहती हूँ, क्योंकि मेरे पापा हार्ट पेशेंट है, उनकी तबीयत खराब है, वो बीमार रहते हैं, उनका इलाज चल रहा है, मैं मेरे माँ बाप के साथ रहती हूँ, पंजाब की जनता के लिए यहाँ काम कर रही हूँ, तेरे को शर्म नहीं आ रही मेरे बारे में बकवास कर रहा है? और तेरे को बहुत मिर्चियां लग रही ना कि लोग कैसे आकर के यहाँ पंजाब के लिए भला कर रहे हैं, पंजाब के लोगों के लिए काम कर रहे हैं? तेरे को बताती हूँ मैं किस कोठी में रहती हूँ, मैं कहाँ रहती हूँ,
1: तेरे को दे। गायत्री बिश्नोई है जी, जिदे शब्द तुसी सुन ले ने, ते सुखपाल खैरे नु जिस तरह उस संबोधन हुई है, ਇਹ ਕੋਠੀ ਦਾ ਕਾਫੀ ਰੌਲਾ ਰੱਪਾ ਤੇ ਕਾਫੀ ਚਰਚਾ ਛਿੜੀ ਹੋਈ ਹੈ ਗਾਇਤਰੀ ਬਿਸ਼ਨੋਈ। ਸ਼ਾਇਦ ਤੁਸੀਂ ਉੱਠੇ ਹੋ, ਮੇਰੇ ਖਿਆਲ ਦੇ ਵਿਚ ਅਜੇ ਤੁਸੀਂ ਵੀਡੀਓ ਨਹੀਂ ਦੇਖੀ, ਜੇ ਦੇਖੀ ਹੈ ਤੇ ਜਰੂਰ ਚਰਚਾ ਕਰ ਲੈਂਦੇ ਹਾਂ। ਹਾਂਜੀ
0: ਹਾਂ ਨੀ ਚਾਵਲਾ ਸਾਹਿਬ, ਅਸਲ ਵਿਚ ਨਾ ਪਹਿਲੀ ਗੱਲ ਤਾਂ ਇਹ ਆ ਕਿ ਮਾਂ ਬਾਪ ਲੈ ਕੇ ਆਉਣੇ, ਮਾਂ ਬਾਪ ਨਾਲ ਦਿਖਾਉਣੇ, ਇਹ ਕੋਈ ਸਬੂਤ ਨੀ ਹੁੰਦਾ ਕਿ ਉਹ ਸਹੀ ਆ, ਤੇ ਉਹ ਸਾਹਮਣੇ ਮਾਂ ਹੈ ਸਾਹਮਣੇ ਬਾਪ ਹੈ, ਕੋਈ ਸਬੂਤ ਨੀ ਕਹਿ ਸਕਦੇ ਕਿ ਮਾਂ ਬਾਪ ਉਹਦੇ ਆ ਗਏ ਉੱਥੇ ਕਿ ਉਹ ਪਹਿਲੀ ਰਹਿੰਦੀ ਉੱਥੇ ਹੈਗਾ। ਦੂਜੀ ਗੱਲ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦਾ ਭਲਾ ਕਰਨ ਵਾਸਤੇ ਆਏ ਬਾਹਰੋਂ, ਤੇ ਪੰਜਾਬ ਦਾ ਭਲਾ ਕਿੰਨਾ ਕੁ ਤੁਸੀਂ ਕਰ ਰਹੇ ਹੋ, ਤੇ ਜਿਹੜੀ ਦਿੱਲੀ ਨੂੰ ਆਏ ਨੇ, ਪੰਜਾਬ ਦੀ ਸਾਡੀ ਪੰਜਾਬੀ ਖਤਮ ਕਰਦੀ ਹੈ, ਭਾਸ਼ਾ ਵਿਭਾਗ ਦੇ ਵਿੱਚ ਚਾਵਲਾ ਸਾਹਿਬ ਜਿਹੜੀ ਸੈਕਟਰੀ ਹੈ ਇਸ ਟਾਈਮ, ਉਸ ਨੇ ਭਾਸ਼ਾ ਵਿਭਾਗ ਨੂੰ ਖਤਮ ਕਰਨ ਵਾਸਤੇ ਜੋ ਯੋਜਨਾ ਬਣਾਈਆਂ ਨੇ, ਉੱਥੇ ਦੀਆਂ ਤਰੱਕੀਆਂ ਰੋਕਤੀਆਂ ਉਹਨੇ, ਤੇ ਉੱਥੇ ਦਾ ਬਜਟ ਰੋਕਤਾ ਉਹਨੇ, ਤੇ ਪੰਜਾਬੀ ਨੂੰ ਖਤਮ, ਕਿਉਂਕਿ ਭਾਸ਼ਾ ਵਿਭਾਗ ਦਾ ਡਾਇਰੈਕਟਰ ਜਸਵੰਤ ਜਫਰ ਚਾਹੁੰਦਾ ਹੈ ਕਿ ਸਾਰੇ ਵਿਭਾਗਾਂ ਵਿੱਚ ਪੰਜਾਬੀ ਲਾਗੂ ਹੋਵੇ, ਪਰ ਇਹ ਜਿਹੜੇ ਬਾਹਰੋਂ ਆਏ ਨੇ ਪੰਜਾਬ ਤੋਂ ਬਾਹਰਲੇ ਬੰਦੇ ਆ ਕੇ ਪੰਜਾਬ ਦੇ ਉੱਪਰ ਕਬਜ਼ਾ ਕਰੀ ਬੈਠੇ ਨੇ, ਇਹ ਪੰਜਾਬੀ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ, ਇਸ ਕਰਕੇ ਜਸਵੰਤ ਜਫਰ ਨੂੰ ਵੀ ਉਹ ਡਿਸਟਰਬ ਕਰ ਰਹੇ ਨੇ, ਇਹ ਪੰਜਾਬ ਤੋਂ ਪਹਿਲੀ ਗੱਲ ਤਾਂ ਇਹ ਨੁਕਸਾਨ ਕਰ ਰਹੇ ਨੇ ਪੰਜਾਬ ਦਾ, ਇਹ ਪੰਜਾਬੀ ਦਾ। ਦੂਜੀ ਗੱਲ ਆ, ਇਹਨਾਂ ਨੂੰ ਪਤਾ ਕੀ ਆ ਪੰਜਾਬ ਬਾਰੇ, ਇਹ ਪੰਜਾਬ ਦਾ ਭਲਾ ਕਰਨ ਵਾਸਤੇ ਕੀ ਆਏ ਨੇ? ਮੈਂ ਸੁਖਪਾਲ ਖਹਿਰਾ ਦੇ ਪੱਖ ਦੇ ਖਿਲਾਫ਼ ਨੀ ਗੱਲ ਹੈਗੀ, ਮੈਂ ਇਹ ਇਹਨਾਂ ਨੂੰ ਕੀ ਪਤਾ ਪੰਜਾਬ ਕੀ ਆ, ਪੰਜਾਬ ਦੀ ਰੂਹ ਕੀ ਆ, ਪੰਜਾਬ ਦੀ ਜਰਨੀ ਕੀ ਆ, ਪੰਜਾਬ ਦੀ ਮਿੱਟੀ ਕੀ ਆ, ਇਹਨਾਂ ਨੂੰ ਕੀ ਪਤਾ?
1: ਇਹ
0: ਆ ਕੇ ਰਾਜ ਕਰਦੇ, ਅਸੀਂ ਰਾਜ ਕਰਨ ਵਾਸਤੇ ਅਸੀਂ ਆ ਗਏ।
1: ਇਸ ਬੀਬੀ ਦਾ ਖੁਲਾਸਾ ਕੀਤਾ ਹੈ ਕਿ ਇਹਨੂੰ ਇੱਕ ਪਾਰਟੀ ਵਰਕਰ ਦੇ ਤੌਰ ਤੇ ਇਹਦੇ ਕੋਲੋਂ ਕੋਈ ਅਹੁਦਾ ਦਿੱਤਾ ਗਿਆ, ਤੇ ਇਹ ਇੱਕ ਕੋਠੀ ਆ ਜਿਹੜੀ ਕੋਠੀ ਦੇ ਵਿੱਚ ਉਹ ਕਹਿੰਦੀ ਕਿ ਮੈਂ ਇਲਾਜ ਕਰਾਉਣ ਵਾਸਤੇ ਆਈ ਹਾਂ। ਵੈਸੇ ਕੱਲ ਦੀ ਕਾਫੀ ਚਰਚਾ ਛਿੜੀ ਹੋਈ ਹੈ, ਪਰ ਇਹਦੀ ਸ਼ਬਦਾਵਲੀ ਵੇਖੋ ਜਿਸ ਤਰੀਕੇ ਦੇ ਨਾਲ ਇਹ ਸ਼ਬਦ ਵਰਤ ਰਹੀ ਹੈ। ਔਰ ਸੁਖਪਾਲ ਖਹਿਰਾ ਇਹਦਾ ਜਵਾਬ ਕੀ ਦਿੰਦਾ ਉਹ ਵੇਟ ਕਰਾਂਗੇ, ਪਰੰਤੂ ਮੇਰੇ ਨਾਲ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ,
4: ਸਤਿ
1: ਸ੍ਰੀ ਅਕਾਲ ਜੀ।
4: ਕੈਲਡਨ ਤੋਂ ਬੋਲਦਾ ਜੀ, ਮੈਂ ਮੋਹਨ ਸਿੰਘ
1: ਜੀ।
4: ਥੋੜੀ ਜਿਹੀ ਡਿਸਟਰਬੈਂਸ ਇੱਥੇ ਵੀ ਆਉਂਦੀ ਆ ਜੀ,
1: ਕਰ ਲੈਣੇ ਜੀ ਕਲੀਅਰ। ਥੈਂਕ ਯੂ, ਲੱਗੇ ਹੋਏ ਨੇ ਟੈਕਨੀਸ਼ੀਅਨ, ਤੁਹਾਡਾ ਫੀਡਬੈਕ ਜ਼ਰੂਰੀ ਆ, ਅਜੇ ਟਾਵਰ ਤੇ ਕੰਮ ਚੱਲ ਰਿਹਾ। ਥੈਂਕ ਯੂ ਵੀਰੇ, ਲਵ ਯੂ, ਆਈ ਲਵ ਯੂ, ਸਾਰਿਆਂ ਦਾ ਧੰਨਵਾਦ, ਇਹੀ ਫੀਡਬੈਕ ਚਾਹੀਦੀ ਹੈ ਭਾਉ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਅਗਲੀ ਕਾਲ ਪਲੀਜ਼। ਹੈਲੋ,
5: ਹਾਂਜੀ ਚਾਵਲਾ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ
5: ਚਾਵਲਾ ਜੀ, ਮੈਂ ਵੀ ਫੀਡਬੈਕ ਦੇਣੀ ਹੈ। ਮੈਂ ਵਾਹਨ ਚ ਆ, ਸਾਢੇ ਛੇ ਸੱਤ ਵਜੇ ਤੱਕ ਤਾਂ ਬਹੁਤ ਵਧੀਆ ਚੱਲਦਾ ਹੈ,
1: 7
5: ਵਜੇ ਤੋਂ ਥੋੜੀ ਥੋੜੀ ਡਿਸਟਰਬੈਂਸ, 8 ਵਜੇ ਤਾਂ ਬਿਲਕੁਲ ਡਬਲ ਆਵਾਜ਼ ਆਉਣ ਲੱਗ ਪੈਂਦੀ ਆ।
1: ਕੋਈ ਨੀ, ਕਰਦੇ ਆ ਜੀ। ਥੈਂਕ ਯੂ ਵੀਰੇ, ਸੋ ਨਾਈਸ ਸਰ, ਥੈਂਕ ਯੂ। ਸਾਡੇ ਟੈਕਨੀਸ਼ੀਅਨ ਦੇ ਨਾਲ ਅਰਸ਼ ਹੁਣੀ ਸੁਣ ਰਹੇ ਨੇ ਪ੍ਰੋਗਰਾਮ, ਉੱਥੇ ਤੁਹਾਡਾ ਧੰਨਵਾਦ ਜੀ। ਲਾਸਟ ਕਾਲ ਲੈਂਦੇ ਹਾਂ, ਵੈਲਕਮ ਜੀ। ਹੈਲੋ, ਚਲੋ ਇਹ ਸੁਣਦੇ ਪਏ ਨੇ ਜੀ, ਆਈ ਥਿੰਕ ਇਹਨਾਂ ਨੇ ਜਿਹੜਾ ਸੀਗਾ, ਬਹੁਤ ਬਹੁਤ ਧੰਨਵਾਦ ਕੀਰਾ ਸਾਹਿਬ। ਕੁਝ ਰਹਿ ਗਿਆ ਹੋਵੇ, ਕੁਝ ਕਹਿਣਾ ਚਾਹੋ?
0: ਹਾਲਾਤ ਇਹ ਨੀ ਚੱਲਦਾ ਸਾਹਿਬ, ਕਿਹਾ ਤਾਂ ਕੀ ਗਿਆ ਵੀ ED ਨੇ ਪੰਜਾਬ ਸਰਕਾਰ ਦੇ 10,000 ਕਰੋੜ

0: What's happening in Lincoln? We've got the local tea. Stories, people, and places from across our community. Listen twice a month wherever you get your podcasts or visit speakuplincoln.ca/podcast. The Lincoln Local, it's the talk of the town.
1: ਇਵਨ ਕਿ ਉਹਨਾਂ ਨੇ ਭਗਵੰਤ ਮਾਨ ਤੇ ਵੀ ਕੁਝ ਗੱਲਾਂ ਕੀਤੀਆਂ ਨੇ ਈਡੀ ਨੇ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਈਡੀ ਹੈਗੀ ਆ ਹੋਰ ਵੀ ਖਤਰਨਾਕ ਕੰਮ ਕਰ ਸਕਦੀ ਹੈ। ਮੈਂ ਕਹਿੰਦਾ ਕੋਈ ਬੰਦਾ ਗ੍ਰਿਫ਼ਤਾਰ ਵੀ ਵੱਡਾ ਬੰਦਾ ਗ੍ਰਿਫ਼ਤਾਰ ਵੀ ਹੋ ਸਕਦਾ।
2: ਜੀ ਬਹੁਤ ਸ਼ੁਕਰੀਆ ਕੀਤਾ ਸਾਹਿਬ, ਥੈਂਕ ਯੂ।
1: ਸਤਿ ਸ੍ਰੀ ਅਕਾਲ।
2: ਖ਼ਬਰਾਂ ਦਾ ਇੱਕ ਵਿਸ਼ੇਸ਼ ਬੁਲੇਟਿਨ ਤੁਹਾਡੇ ਨਾਲ ਮੈਂ ਹੋਰ ਸਾਂਝਾ ਕਰਾਂਗਾ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਭ ਦਾ ਧੰਨਵਾਦ। ਸ਼ੁੱਕਰਵਾਰ ਦੀ ਮਹਿਫਲ ਹੈ ਤੇ ਇੱਕ ਬ੍ਰੇਕ ਲੈ ਲਈਏ, ਫਿਰ ਆਪਾਂ 10 ਮਿੰਟ ਥੋੜਾ ਜਿਹਾ ਆਪਣੇ ਆਪ ਨੂੰ ਕਰਦੇ ਆਂ ਰਿਲੈਕਸ। ਨੋ ਇੰਗਲਿਸ਼ ਵਿਦ ਇਨਵਾਇਰਨਮੈਂਟ ਪਲੇ ਕਰਾਂਗੇ। ਜਿੰਨਿਆਂ ਵੀਰਾਂ ਨੇ ਸਾਡਾ ਸਾਥ ਦਿੱਤਾ, ਫੀਡਬੈਕ ਦਿੱਤੀ, ਅਸੀਂ ਆਨ ਏਅਰ ਆ ਕੇ ਤੁਹਾਡੀ ਫੀਡਬੈਕ ਲਈ ਹੈ। ਤੇ ਮੈਂ ਡੇ ਫਸਟ ਤੋਂ ਕਹਿੰਦਾ ਸੀ ਕਿ ਸਾਰਿਆਂ ਨੂੰ ਅਸੀਂ ਖੁਸ਼ ਨਹੀਂ ਕਰ ਸਕਾਂਗੇ, ਸਾਰਿਆਂ ਨੂੰ ਖੁਸ਼ ਕਰਨ ਦਾ ਯਤਨ ਕਰਾਂਗੇ ਪਰ ਅਸੀਂ ਖੁਸ਼ ਨਹੀਂ ਕਰ ਸਕਾਂਗੇ, ਕਿਉਂਕਿ ਇਧਰ ਜੇ ਸਵੇਰੇ 5 ਵਜੇ ਤੋਂ ਲੈ ਕੇ ਸਾਨੂੰ ਇੰਨੀ ਕੁ ਫੀਡਬੈਕ ਮਿਲੀ ਹੈ ਕਿ ਕ੍ਰਿਸਟਲ ਕਲੀਅਰ ਟੈਲੀ ਵਾਂਗੂ ਇਹ ਕਈਆਂ ਏਰੀਆ ਦੇ ਵਿੱਚ ਹੁਣ ਵੀ ਖੜਕ ਰਿਹਾ। ਜਦੋਂ ਇਹਦੀ ਕੋਈ ਥੋੜੀ ਜਿਹੀ ਟਾਵਰ ਦੀ ਮੂਵਮੈਂਟ ਹੁੰਦੀ ਹੈ ਤੁਹਾਨੂੰ ਪਤਾ ਕਿ ਥੋੜੀ ਬਹੁਤੀ ਚੇਂਜਿੰਗ ਤਾਂ ਹੁੰਦੀ ਹੈ। ਸੋ ਫਿਰ ਵੀ ਕੋਸ਼ਿਸ਼ ਰਹੇਗੀ ਕਿ ਜਿਹੜੀਆਂ ਤੁਸੀਂ ਸਾਨੂੰ ਲੋਕੇਸ਼ਨ ਦੱਸੀਆਂ ਨੇ ਉੱਥੇ ਕੁਝ ਸੁਧਾਰ ਹੋ ਸਕੇ। ਤਾਂ ਵੈਸੇ ਪਹਿਲਾਂ ਵੀ ਇਹ 13:20 ਦੀ ਜਿਹੜੀ ਸ਼ਾਮ ਨੂੰ ਮੈਨੂੰ ਪਤਾ ਕਿ ਮੈਂ 9 ਤੋਂ 11 ਵਾਹਿਦ ਇੱਕ ਪ੍ਰੋਗਰਾਮ ਹੁੰਦਾ ਸੀ 9 ਤੋਂ 11, ਸਾਰਾ ਦਿਨ ਕੋਈ ਪੰਜਾਬੀ ਪ੍ਰੋਗਰਾਮ ਨਹੀਂ ਸੀ ਹੁੰਦਾ ਡੇ ਤੋਂ ਲੈ ਕੇ ਸ਼ਾਮ ਤੱਕ, ਤੇ ਵੀਕਐਂਡ ਤੇ ਪ੍ਰੋਗਰਾਮ ਹੁੰਦੇ ਸੀਗੇ ਸਾਰਾ ਦਿਨ। ਬਾਕੀ ਪ੍ਰੋਗਰਾਮ ਦੂਸਰੀ ਕਮਿਊਨਿਟੀ ਤੇ ਚੱਲਦੇ ਸੀ ਤੇ ਰਾਤ ਨੂੰ ਹੰਸਰਾ ਸਾਹਿਬ ਤੋਂ ਬਾਅਦ ਇੱਕੋ ਹੀ ਪ੍ਰੋਗਰਾਮ ਹੁੰਦਾ ਸੀ ਉਹ ਰੰਗਲਾ ਪੰਜਾਬ 9 ਵਜੇ ਤੋਂ ਲੈ ਕੇ 11 ਵਜੇ ਤੱਕ ਹੁੰਦਾ ਸੀ। ਉਦੋਂ ਵੀ ਇੰਨੀ ਕੁ ਡਿਸਟਰਬੈਂਸ ਜਿਨ੍ਹਾਂ ਏਰੀਆ ਦੇ ਵਿੱਚ ਤੁਸੀਂ ਸਾਨੂੰ ਦੱਸ ਰਹੇ ਹੋ ਉਦੋਂ ਵੀ ਤੁਹਾਡੇ ਵੱਲੋਂ ਇੰਨੀ ਕੁ ਸ਼ਿਕਾਇਤਾਂ ਸਾਨੂੰ ਆਉਂਦੀਆਂ ਰਹੀਆਂ ਨੇ, ਪਰ ਥੋੜਾ ਜਿਹਾ ਚੇਂਜ ਹੋਇਆ। ਕਈਆਂ ਏਰੀਆ ਦੇ ਵਿੱਚ ਬਹੁਤ ਵਧੀਆ ਇਹਦੀ ਹੁਣ ਜਿਹੜੀ ਆਪਾਂ ਰੇਂਜ ਕਹਿ ਲਈਏ ਕਿ ਪਹਿਲਾਂ ਡੇ ਟਾਈਮ ਇਹ ਕਿੱਧਰ ਇੱਧਰ ਆਪਣਾ ਜਿਹੜਾ ਏਰੀਆ ਸਾਨੂੰ ਦਿੱਤੇ ਗਏ ਨੇ ਜਿੱਥੇ ਸਕਾਰਬਰੋ ਤੇ ਮਾਰਖਮ ਨੈਵਰ ਵਾਉਣ ਦਾ ਏਰੀਆ ਬਹੁਤ ਘੱਟ ਹਿੱਟ ਹੁੰਦਾ ਸੀ, ਮੇਜਰ ਮੈਕ, ਕਿੰਗ ਸਿਟੀ, ਬੈਰੀ, ਸਕਾਰਬਰੋ, ਮਾਰਖਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੇ। ਅੱਜ ਮੈਨੂੰ ਮੈਸੇਜ ਆਇਆ ਸੀ ਨਿਊ ਮਾਰਕੀਟ ਵਾਲੇ ਪਾਸਿਓ ਵੀ ਸਵੇਰ ਵਾਲੇ ਸ਼ੋਅ ਦੇ ਵਿੱਚ 10 ਤੋਂ 12। ਸੋ ਰਾਤ ਨੂੰ ਇਹਦੀ ਸਾਨੂੰ ਸਮੱਸਿਆ ਹੈ, ਜੇ ਕੋਸ਼ਿਸ਼ ਕਰ ਰਹੇ ਹਾਂ ਟਾਵਰ ਮੂਵ ਜਿਹੜਾ ਹੋਇਆ ਉਹਦੀ ਮਤਲਬ ਟੈਸਟਿੰਗ ਚੱਲ ਰਹੀ ਹੈ। ਤੁਹਾਡਾ ਸਭ ਦਾ ਧੰਨਵਾਦ, ਵਰਕ ਕਰਾਂਗੇ ਜੀ ਇੱਥੇ ਤੇ ਫੀਡਬੈਕ ਦੇਣ ਲਈ ਸ਼ੁਕਰੀਆ। ਲੰਨਿਆ ਬ੍ਰੇਕ, ਬ੍ਰੇਕ ਤੋਂ ਬਾਅਦ ਆਪਾਂ ਇੱਕ ਆਰਟੀਕਲ ਵੀ ਸੁਣਾਉਣਾ ਤੇ ਪੰਜਾਬ ਤੋਂ ਖ਼ਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਆਰਟੀਕਲ ਦਾ ਸਿਰਲੇਖ ਬੜਾ ਵਧੀਆ, ਜਿਹੜੇ ਲੋਕ ਨੇਤਾ ਜਿਹੜੇ ਸਾਡੇ ਪਾਰਟੀਆਂ ਬਦਲਦੇ ਨੇ ਨਾ ਉਹਨਾਂ ਨੂੰ ਲੈ ਕੇ ਆ, ਗੰਗਾ ਗਏ ਗੰਗਾ ਰਾਮ, ਜਮਣਾ ਗਏ ਜਮਣਾ ਦਾਸ ਸਾਂਝੀ, ਉਹਦਾ ਟਾਈਟਲ ਹੈ। ਤੇ ਕਿੰਨੇ ਕਿਹੜੇ ਕਿਹੜੇ ਵੇਲੇ ਪਾਰਟੀ ਬਦਲੀ ਤੁਹਾਡੇ ਨਾਲ ਸਾਂਝੀ ਕਰਦੇ ਆ। ਗਿਆ ਲਾਲ ਨਹੀਂ ਟਲਦਾ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320

0: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: HK Movers, home, offices, apartments and delivery, big or small, we move it all.
3: HK Movers.

0: समोसा एंड स्वीट फैक्ट्री जिथे पाजी दिया सारी आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।

0: ਵੈਲਕਮ ਵੈਲਕਮ ਵੈਲਕਮ ਵੈਲਕਮ ਵੈਲਕਮ ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੂ ਰਾਂਟੋ। ਅੰਜੂ ਜੀ ਅੱਜ ਛੁੱਟੀ ਤੇ ਨੇ ਤੇ ਇਸ ਵਕਤ 8:25 ਹੋਏ ਨੇ ਤੇ ਆਪਾਂ ਸਿਰਫ 10 ਮਿੰਟ ਤੁਹਾਡੇ ਨਾਲ ਫੰਕਸ਼ਨ ਕਰਨਾ। ਮੈਂ ਕੋਸ਼ਿਸ਼ ਕਰਾਂਗਾ ਕਿ ਅੰਜੂ ਜੀ ਦੀ ਜਗ੍ਹਾ ਤੇ ਤੁਹਾਨੂੰ ਚੰਗੀ ਤਰੀਕੇ ਨਾਲ ਨੋ ਇੰਗਲਿਸ਼ ਵਿਦਨ 1 ਮਿੰਟ ਖੜਾ ਸਕਾਂ। ਨੰਬਰ ਹੈ ਸਟੂਡੀਓ ਦਾ 905-813-1320-9051313-1320। ਤੁਸੀਂ ਕਾਲ ਕਰ ਸਕਦੇ ਹੋ। ਅਗਰ ਜੇ ਤੁਸੀਂ 1 ਮਿੰਟ ਦੇ ਵਿਚ ਪੰਜਾਬੀ ਮੇਰੇ ਨਾਲ ਬੋਲਣੀ ਹੈ, ਹਿੰਦੀ ਬੋਲ ਸਕਦੇ ਹੋ, ਤੋੜ ਲੱਭਣਾ ਆਪਾਂ ਇੰਗਲਿਸ਼ ਦਾ ਕੋਈ ਵੀ। ਜਿਵੇਂ ਅਰਸ਼ ਪਲੇ ਕਰ ਰਿਹਾ ਸੀ ਤੇ ਕਿਸੇ ਵੀਰ ਨੇ ਹਾਸਪਿਟਲ ਦੇ ਉੱਤੇ ਉਨ੍ਹਾਂ ਨਾਲ ਦੋ ਵਾਰੀ ਕਿਹਾ ਕਿ ਨਹੀਂ ਹਸਪਤਾਲ ਤੇ ਹਸਪਤਾਲ ਹੀ ਹਾਸਪਿਟਲ ਹੈ, ਹਾਸਪਿਟਲ ਹੁੰਦਾ ਦਵਾਖਾਨਾ। ਹਾਂਜੀ, ਸਾਡੇ ਕੋਲ ਸ਼ਬਦ ਹੈ, ਸਾਡੇ ਕੋਲ ਬਦਲਾਅ ਹੈ, ਇੰਗਲਿਸ਼ ਦੇ ਸ਼ਬਦਾਂ ਦਾ ਤੋੜ ਹੈ ਸਾਡੇ ਕੋਲ, ਪਰ ਇਹ ਹੈ ਕਿ ਸਮੇਂ ਦੇ ਨਾਲ ਸਾਡੀ ਜਿਹੜੀ ਭਾਸ਼ਾ ਹੈ ਉਹਦੇ ਉੱਤੇ ਇੰਗਲਿਸ਼ ਨੇ ਜਾਂ ਹੋਰ ਭਾਸ਼ਾਵਾਂ ਨੇ ਆਪਣੀ ਜਿਹੜੀ ਹੈ ਗਲਬਾ ਜਿਹੜਾ ਪਾ ਲਿਆ। ਸੋ ਇਸ ਨੂੰ ਕੋਈ ਇਹ ਨਹੀਂ ਹੈਗਾ ਕਿ ਆਪਾਂ ਖੇਡਣਾ ਤੇ ਜਿੱਤਣਾ ਹੀ ਹੈ, ਇਹਦੇ ਵਿਚ ਕੋਸ਼ਿਸ਼ ਕਰਨੀ ਹੈ ਕਿ 1 ਮਿੰਟ ਅਸੀਂ ਇਸ ਭਾਸ਼ਾ ਤੋਂ ਇੰਗਲਿਸ਼ ਤੋਂ ਬਗੈਰ ਆਪਣੀ ਭਾਸ਼ਾ ਦੇ ਵਿਚ ਗੱਲ ਕਰ ਸਕਦੇ ਹਾਂ ਜਾਂ ਨਹੀਂ। ਇਹਦਾ ਮਕਸਦ ਹੋਰ ਕੋਈ ਖਾਸ ਨਹੀਂ ਹੈ। 905-813-1320-9051813-1320 ਤੇ ਤੁਸੀਂ ਕਾਲ ਕਰੋ, ਆਪਾਂ ਰਲ ਕੇ ਪਲੇ ਕਰਦੇ ਹਾਂ ਨੋ ਇੰਗਲਿਸ਼ ਵਿਦ ਇਨ 1 ਮਿੰਟ। ਸ਼ੁੱਕਰਵਾਰ ਇਸ ਕਰਕੇ ਰੱਖਿਆ ਹੁੰਦਾ ਤੁਸੀਂ ਸ਼ਾਇਦ ਫੰਕਸ਼ਨ ਕਰਨਾ ਚਾਹੋ, ਅਦਰਵਾਈਜ਼ ਸਾਡੇ ਕੋਲ ਮਟੀਰੀਅਲ ਹੈ, ਆਰਟੀਕਲ ਕਾਫੀ ਲੰਬਾ ਚੌੜਾ, ਖ਼ਬਰਾਂ ਪੰਜਾਬ ਤੋਂ ਰੀਮਾ ਗੁਗਲਾਨੀ ਜੀ ਦੀ ਜ਼ਬਾਨੀ ਪੇਸ਼ ਕਰਨੀਆਂ ਨੇ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ। ਅਗੇਨ 905-813-1320-9051313-1320 ਤੇ ਤੁਹਾਡੀ ਕਾਲ ਆ ਸਕਦੀ ਹੈ ਜੇ ਤੁਸੀਂ ਪਲੇ ਕਰਨਾ ਚਾਹੋ। ਜਦ ਤੱਕ ਲੋਪੇਸ਼ ਨੇ ਖ਼ਬਰਾਂ ਪੰਜਾਬ ਤੋਂ ਲੈ ਕੇ ਰੀਮਾ ਗੁਗਲਾਨੀ ਜੀ ਕੁਝ ਇਸ ਪ੍ਰਕਾਰ। ਪਹਿਲਾਂ ਲੈਂਦੇ ਹਾਂ ਕਾਲ ਤੇ ਖ਼ਬਰਾਂ ਤਾਂ ਆਪਣੇ ਕੋਲ ਸਟੈਂਡ ਬਾਏ ਹੈਗੀਆਂ ਹੈਗੀਆਂ ਨੇ। ਕਾਲਰ ਵੈਲਕਮ ਜੀ, ਸਵਾਗਤ ਹੈ ਜੀ, ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਹੈ
1: ਜੀ?
0: ਪਹਿਲਾਂ ਵੀ ਪਲੇ ਕਰਦੇ ਰਹੇ ਹੋ ਕਿ ਪਹਿਲੀ ਵਾਰੀ ਕਰ ਲੱਗੇ ਹੋ? ਪਹਿਲਾਂ ਵੀ ਪਲੇ ਕਰਦੇ ਰਹੇ ਹੋ? ਅੱਛਾ ਅੱਛਾ ਅੱਛਾ ਅੱਛਾ, ਚਲੋ ਜੀ, ਨਾਮ ਤੁਹਾਡਾ ਲਿਖਦੇ ਆ ਜੀ, ਨਾਮ ਸਾਡੇ ਟੈਕਨੀਸ਼ੀਅਨ ਲਿਖਣਗੇ ਤੇ ਮੈਂ ਤੁਹਾਡੇ ਨਾਲ ਕਰਾਂਗਾ ਗੱਲਬਾਤ। ਹਾਂਜੀ, ਇੱਕ ਵਾਰੀ ਨਾਮ ਫੇਰ ਦੱਸ ਦਿੱਤਾ ਜਾਵੇ।
1: ਜਤਿੰਦਰ ਸਿੰਘ ਹੈ ਜੀ।
0: ਜਤਿੰਦਰ ਸਿੰਘ ਜੀ, ਕਰੀ ਸ਼ੁਰੂ।
1: ਹਾਂਜੀ ਜੀ,
0: ਲਓ ਜੀ, ਇਧਰ ਬੈਲ ਤੇ ਇਧਰ ਟਾਈਮ। ਜਤਿੰਦਰ ਸਿੰਘ, ਕੀ ਹਾਲ ਚਾਲ ਹੈ?
1: ਠੀਕ ਠਾਕ ਵੀਰ ਜੀ।
0: ਕਿੱਧਰ ਜਾ ਰਹੇ ਹੋ?
1: ਵੀਰ ਜੀ, ਮੈਂ ਕੰਮ ਕਰਦੇ
0: ਇਸ ਵੇਲੇ ਵੀ।
1: ਵੀਰ ਜੀ, ਕੀ ਕਰਨਾ ਪੈਂਦਾ? ਡਬਲ ਕੰਮ ਹੀ ਕਰਨਾ ਪੈਂਦਾ।
0: ਡਬਲ ਦੋਹਰੀ ਵਾਰ, ਦੋਹਰਾ ਕੰਮ, ਡਬਲ ਕੰਮ ਹੁੰਦਾ। ਲਓ ਜੀ, ਇਹ ਅਗਲੀ ਕਾਲ ਤੇ ਚੱਲਦੇ ਹੋ। ਹੈਲੋ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰੇ, ਕੀ ਹਾਲ ਹੈ?
2: ਵਧੀਆ ਜੀ, ਵਧੀਆ ਭਾਈ ਜੀ।
0: ਕੀ ਨਾਮ?
2: ਗੁਰਮੀਤ ਸਿੰਘ ਜੀ, ਵਿਨੀਪੈਗ ਤੋਂ।
0: ਵਿਨੀਪੈਗ ਤੋਂ ਗੁਰਮੀਤ ਸਿੰਘ ਜੀ, ਵਾਓ, ਵੈਲਕਮ। ਗੁਰਮੀਤ ਸਿੰਘ ਜੀ, ਕਰੀ ਸ਼ੁਰੂ ਫੇਰ।
2: ਹਾਂਜੀ ਹਾਂਜੀ ਹਾਂਜੀ,
0: ਓਕੇ। ਗੁਰਮੀਤ ਸਿੰਘ ਜੀ, ਕੀ ਹਾਲ ਚਾਲ ਹੈ?
2: ਹਾਂਜੀ, ਬਹੁਤ ਵਧੀਆ ਜੀ।
0: ਕਿਹੋ ਜਿਹਾ ਵੈਦਰ ਹੈ ਵਿਨੀਪੈਗ ਦੇ ਵਿਚ?
2: ਥੋੜਾ ਠੰਡਾ ਜਿਹਾ ਹੀ ਹੈ ਜੀ।
0: ਠੰਡਾ? ਕੀ ਕਰਦੇ ਹੁੰਦੇ ਹੋ, ਕੰਮ ਕਿਹੜਾ ਕਰ ਰਹੇ ਹੋ?
2: ਅਸੀਂ ਬਸ ਠੇਕੇ ਤੇ ਕੰਮ ਕਰਦੇ ਆ, ਲੋਕਾਂ ਨੂੰ ਦਾਰੂ ਦੂਰੂ ਦੇਈ ਜਾਈ ਘਰ ਦੀ, ਲੋਕਾਂ ਦੀ।
0: ਓ, ਠੇਕੇ ਤੇ ਕੰਮ, ਦਾਰੂ ਦੂਰੂ ਘਰ ਦੀ?
2: ਘਰ ਦੀ ਨੀ ਜੀ, ਦੂਰ ਠੇਕਾ ਜਿਹੜਾ ਹੁੰਦਾ ਜੀ ਆਪਣਾ ਠੇਕੇ ਤੋਂ, ਫਿਰ ਦਾਰੂ ਅੱਗੇ ਦੇਖਿਆ ਨੇ ਲੋਕਾਂ ਦੇ ਘਰ ਜੇ ਕੋਈ ਮੰਗਵਾਉਂਦਾ।
0: ਡਿਲੀਵਰੀ ਕਰ ਦਿਓ ਘਰੋ ਘਰੀ?
2: ਹਾਂਜੀ ਹਾਂਜੀ।
0: ਪੇਮੈਂਟ ਆਨ ਟਾਈਮ ਹੋ ਜਾਂਦੀ?
2: ਹਾਂਜੀ ਹਾਂਜੀ।
0: ਕੈਸ਼ ਵੀ ਕਰਦੇ ਕਿ ਜਾਂ ਪਹਿਲਾਂ ਹੀ ਪੇ ਹੁੰਦੀ ਹੈ, ਪ੍ਰੀ ਪੇ ਹੁੰਦੀ ਹੈ?
2: ਪਹਿਲਾਂ ਹੀ ਦੇ ਦਿੰਦੇ ਨੇ ਜੀ, ਉਹਦੇ ਵਿਚ ਆ ਜਾਂਦੀ ਜੀ।
0: ਅੱਛਾ, ਮਤਲਬ ਤੁਸੀਂ ਘਰੋ ਘਰੀ ਉੱਥੇ ਸ਼ਰਾਬ ਪਹੁੰਚਾਉਣ ਦਾ ਕੰਮ ਕਰਦੇ ਹੋ? ਵਾਹ, ਹੈ ਤੁਰਦਾ ਫਿਰਦਾ ਲਿਕੋ ਲਾਇਸੈਂਸ ਤੁਹਾਡੇ ਕੋਲ ਹੈ?
2: ਹਾਂਜੀ ਹਾਂਜੀ।
0: ਅੱਛਾ, ਕਿਹੜੀ ਕਿਹੜੀ ਮੋਸਟਲੀ ਕਿਹੜੀ ਕਿਹੜੀ ਡਰਿੰਕ ਮੋਡਰ ਹੁੰਦੀ ਜ਼ਿਆਦਾ, ਪੰਜਾਬੀਆਂ ਦੀ ਕਿਹੜੀ ਫੇਵਰੇਟ ਆ?
2: ਇਹ ਪੰਜਾਬੀ ਨੀ, ਗੋਰੇ ਗੋਰੇ ਮੰਗਾਏ ਜਾਂਦੇ ਨੇ ਸਾਰੀ ਜਿਹੜੇ ਨਦੀ ਹੁੰਦੀਆਂ ਨੇ।
0: ਕਿਹੜੀ ਕਿਹੜੀ?
2: ਨਾਮ ਨੂੰ ਤੇ
0: ਇੰਨਾ ਪਤਾ ਨੀ। ਤੁਸੀਂ ਵਿਨੀ ਪੈਗ ਤੋਂ ਕਾਲ ਕੀਤਾ, ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ, ਥੈਂਕ ਯੂ। ਲਓ ਜੀ, ਅਗਲੀ ਕਾਲ ਤੇ ਚੱਲਦੇ ਹਾਂ ਜੀ। ਵੈਲਕਮ ਜੀ, ਅਗਲੀ ਕਾਲ। ਇੱਕ ਲਾਈਨ ਮੇਰੇ ਕੋਲ ਕੱਟੇਗੀ ਜੀ, ਆਮ ਸੋਰੀ, ਆਪਾਂ ਕਾਲ ਲੈ ਲੈਣੇ ਦੁਬਾਰਾ। ਹਾਂਜੀ, ਵੈਲਕਮ ਜੀ।
3: ਹੈਲੋ,
0: ਸਤਿ ਸ੍ਰੀ ਅਕਾਲ।
3: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਕੀ ਹਾਲ ਚਾਲ ਭੈਣ ਜੀ?
3: ਬਸ ਵਧੀਆ ਜੀ, ਤੁਸੀਂ ਸੁਣਾਓ?
0: ਕਰੀ ਸ਼ੁਰੂ।
3: ਹਾਂਜੀ ਜੀ ਜਰੂਰ।
0: ਮੈਨੂੰ ਇੰਜ ਲੱਗਦਾ ਤੁਸੀਂ ਹੱਸਦੇ ਹੋ ਇਹ ਗੱਲਾਂ ਕਰਦੇ ਹੋ।
3: ਹਾਂਜੀ ਹਾਂਜੀ।
0: 1 2 3 ਕੀ ਨਾਮ ਤੁਹਾਡਾ?
3: ਮੇਰਾ ਨਾਮ ਜੀ ਸਵਿਤਾ।
0: ਸਵਿਤਾ, ਸਵਿਤਾ ਜੀ ਕੀ ਕਰਦੇ ਹੁੰਦੇ ਹੋ?
3: ਮੈਂ ਜੀ ਸਿਹਤ ਵਿਭਾਗ ਵਿਚ ਆ।
0: ਅੱਛਾ, ਨਰਸ ਹੋ ਤੁਸੀਂ?
3: ਹਾਂਜੀ ਹਾਂਜੀ।
0: ਮੈਡੀਕਲ ਡਿਪਾਰਟਮੈਂਟ ਦੇ ਵਿਚ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਤੁਹਾਡੇ ਕੋਲ ਫਿਰ ਡੇਲੀ?
3: ਉੱਥੇ ਜੀ ਹਰ ਤਰ੍ਹਾਂ ਦੇ ਹੀ ਆਉਂਦੇ ਆ।
0: ਕਿਵੇਂ?
3: ਅਲੱਗ ਅਲੱਗ ਬਿਮਾਰੀਆਂ ਵਾਲੇ।
0: ਹਾਂਜੀ। ਕਿੰਨੀ ਕੁ ਵੇਟਿੰਗ ਲਿਸਟ ਹੁੰਦੀ ਆ?
3: ਸਾਰਾ ਦਿਨ ਬਹੁਤ ਜ਼ਿਆਦਾ ਹੁੰਦੀ ਆ। ਹਾਂਜੀ, 8-8 ਘੰਟੇ ਦੀ ਹੋ ਜਾਂਦੀ ਆ, 9-9 ਘੰਟੇ ਦੀ ਹੋ ਜਾਂਦੀ ਆ।
0: ਵਾਓ! ਤੇ ਪੇਸ਼ੈਂਟਸ ਬਾਰੇ ਦੱਸੋ, ਕਿਸ ਤਰ੍ਹਾਂ ਦਾ ਬਿਹੇਵ ਹੁੰਦਾ? ਕਦੀ ਝਗੜਾ ਮੱਠਾ ਵੀ ਕਰਦੇ ਕਿ ਬਿਲਕੁਲ ਠੀਕ ਆ, ਨਾਈਸ ਹੁੰਦੇ ਆ?
3: ਹਾਂਜੀ, ਚੰਗੇ ਹੁੰਦੇ ਆ। ਕਈ ਵਿਚਾਰੇ ਹੁਣ ਪਤਾ ਉਹ ਬਿਮਾਰ ਆ ਤੇ ਹੋ ਜਾਂਦੇ ਆ, ਲੜਾਈ ਲੜੂਈ ਵੀ ਕਰ ਲੈਂਦੇ।
0: ਲੜਾਈ ਕਰਦੇ ਤੁਹਾਡੇ ਨਾਲ?
3: ਹਾਂਜੀ ਜੀ, ਕਰ ਲੈਂਦੇ ਆ।
0: ਅੱਛਾ, ਉੱਥੇ ਤਾਂ ਸਿਸਟਰ ਕਹਿੰਦੇ, ਇੱਥੇ ਕੀ ਕਹਿੰਦੇ ਆ?
3: ਇੱਥੇ ਤਾਂ ਉਹ ਭੈਣ ਜੀ ਨਹੀਂ ਕਹਿੰਦੇ ਹੈਗੇ।
0: ਵੈਰੀ ਵੈਲ ਪਲੇ। ਅਸੀਂ ਤੁਸੀਂ ਕਹਿਣ ਲੱਗੇ ਇੱਥੇ ਸਿਸਟਰ ਨੀ ਕਹਿੰਦੇ, ਮੈਂ ਪਤਾ ਸ਼ਾਇਦ ਤੁਹਾਡੇ ਮੂੰਹ ਚ ਨਿਕਲ ਜਾਵੇ। ਚਲੋ ਸਵਿਤਾ ਜੀ, ਯੂ ਆਰ ਵਿਨਰ, ਕੰਗ੍ਰੈਚੁਲੇਸ਼ਨ, ਔਰ ਤੁਸੀਂ ਬੜਾ ਅੱਛਾ ਪਲੇ ਕੀਤਾ। ਔਰ ਪੀਜ਼ਾ ਖਾਣਾ ਚਾਹੋਗੇ?
3: ਹਾਂਜੀ ਜੀ, ਖਾ ਲਵਾਂਗੇ।
0: ਓਕੇ, ਡੈਫੀਨੇਟਲੀ ਤੁਸੀਂ ਹੋਲਡ ਰੱਖੋ, ਤੁਹਾਡੀ ਤੁਹਾਨੂੰ ਇੱਕ ਸੀਕਰ ਵਰਡ ਦਿੰਦੇ ਆ। ਇੱਕੋ ਹੀ ਬ੍ਰਾਂਚ ਹੈ, 2 ਫਿਲੋਸਫਰਸ ਟੇਲ ਬ੍ਰੈਂਪਟਨ ਹਾਸਪਿਟਲ ਪੀਜ਼ਾ ਮਸ਼ੀਨ ਤੋਂ ਤੁਹਾਨੂੰ ਉੱਥੋਂ ਲਾਰਜ ਪੀਜ਼ਾ ਵਿਦ 4 ਟੋਪਿੰਗ ਤੁਹਾਡੇ ਮਨ ਭਾਉਂਦਾ ਮਿਲ ਜਾਵੇਗਾ। ਸੋ ਲਾਈਨ 3 ਹੋਲਡ ਤੇ ਆ ਜੀ, ਤੁਹਾਨੂੰ ਹੋਲਡ ਰੱਖਿਓ। ਸਵਿਤਾ ਜੀ, ਤੁਹਾਡਾ ਕੋਡ ਵਰਡ ਤੁਹਾਨੂੰ ਦਿੰਦੇ ਆ ਹੁਣੇ। ਹਾਂਜੀ, ਤੇ ਆਪਾਂ ਜਦ ਤੱਕ ਲੈਂਦੇ ਅਗਲੀ ਕਾਲ। ਇਹ ਤਾਂ ਕੱਟੀ ਗਈ ਜੀ। ਚਲੋ ਅਗਲੀ ਕਾਲ ਪਲੀਜ਼। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ, ਹੈਲੋ, ਹੈਲੋ, ਹਾਂਜੀ, ਤੁਸੀਂ ਏਅਰ ਤੇ ਹੋ ਜੀ? ਹੈਲੋ, ਸਤਿ ਸ੍ਰੀ ਅਕਾਲ ਜੀ। ਇਹ ਟੈਲੀਵਿਜ਼ਨ ਦੇਖ ਰਹੇ ਨੇ ਜੀ, ਕੱਲ ਸਾਡੇ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਨਹੀਂ, ਤੁਸੀਂ ਵੀ ਕਾਲ ਕਰ ਸਕਦੇ ਹੋ। ਆ ਗਈ ਜੀ, ਆ ਗਈ ਵਾਰੀ। ਹੈਲੋ,
4: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ,
0: ਕੀ ਨਾਮ ਤੁਹਾਡਾ?
4: ਮੇਰਾ ਨਾਮ ਫੂਲਾ ਰਾਣੀ।
0: ਅੱਛਾ, ਫੂਲਾ ਰਾਣੀ ਜੀ, ਤੁਸੀਂ ਟੈਲੀਵਿਜ਼ਨ ਦੇਖ ਰਹੇ ਹੋ ਨਾ?
4: ਹਾਂਜੀ, ਦੇਖਦੇ ਸੀ ਜੀ।
0: ਅੱਛਾ, ਚਲੋ ਕੋਈ ਨੀ, ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਆ। ਆਪਾਂ ਸ਼ੁਰੂ ਨੀ ਕੀਤਾ ਅਜੇ,
4: ਮੈਂ ਦੂਰ ਆ ਜੀ।
0: ਨਹੀਂ ਨਹੀਂ, ਆਪਾਂ ਸ਼ੁਰੂ ਨੀ ਕੀਤਾ। ਜਦੋਂ ਨਾ ਤੁਸੀਂ ਨੈਕਸਟ ਟਾਈਮ ਕਾਲ ਕਰਨਾ ਨਾ, ਟੈਲੀਵਿਜ਼ਨ ਤੁਸੀਂ ਦੇਖੋ, ਤੁਸੀਂ ਦੂਸਰੇ ਕਮਰੇ ਚਲ ਜਾਣਾ, ਕਿਉਂਕਿ ਆਪਣੇ ਇੱਕ 1.5 ਮਿੰਟ ਖਰਾਬ ਹੋ ਗਿਆ ਆਪਣਾ, ਕਿਉਂਕਿ ਡਿਲੇ ਸਿਸਟਮ ਤੇ ਆ ਨਾ ਆਪਾਂ।
4: ਤੇ
0: ਉਦੋਂ ਤੁਹਾਨੂੰ ਪਤਾ ਨੀ ਸੀ ਲੱਗ ਰਿਹਾ, ਤੁਹਾਡੀਆਂ ਕੁਝ ਪਰਿਵਾਰ ਦੀਆਂ ਗੱਲਾਂ ਵੀ ਇੱਥੇ ਜਾ ਰਹੀਆਂ ਸੀ, ਜਿਵੇਂ ਤੁਸੀਂ ਕਹਿ ਰਹੇ ਹੋ ਜਿੱਤ ਗਈ ਆ ਤੇ ਬਲਾ ਬਲਾ, ਹਨਾ। ਤੇ ਜਦੋਂ ਆਪਾਂ ਇੰਡੀਆ ਗੱਲਬਾਤ ਨੀ ਕਰਦੇ ਟੈਲੀਫੋਨ ਨਾਲ, ਕਿਸੇ ਤੁਸੀਂ ਮੈਨੂੰ ਵੇਖ ਰਹੇ ਹੋ ਨਾ, ਮੈਂ ਇਸ਼ਾਰਾ ਵੀ ਕਰ ਰਿਹਾ। ਤੇ ਰੇਡੀਓ ਹੋਸਟ ਨਾਲ ਇੱਦਾਂ ਹੀ ਗੱਲ ਕਰਨੀ ਆਪਾਂ, ਠੀਕ ਹੈ?
4: ਠੀਕ ਹੈ ਜੀ।
0: ਚਲੋ ਜੀ, ਹੁਣ ਤੁਹਾਡਾ ਨਾਂ ਤੇ ਆ ਗਿਆ ਫੂਲਾਂ ਦੇਵੀ, ਹੈ? 1 2 3 ਗੋ। ਫੂਲਾਂ ਦੇਵੀ ਜੀ, ਤੁਹਾਡਾ ਨਾਂ ਬੜਾ ਪਿਆਰਾ ਹੈ।
4: ਹਾਂਜੀ, ਫੂਲਾ ਰਾਣੀ ਹੈ ਜੀ।
0: ਫੂਲਾ ਰਾਣੀ ਨਾਂ ਬਹੁਤ ਸੋਹਣਾ ਹੈ, ਕਿੰਨੇ ਰੱਖਿਆ?
4: ਹਾਂਜੀ, ਮੇਰੇ ਪਿਤਾ ਜੀ ਨੇ ਰੱਖਿਆ ਹੋਇਆ।
0: ਅੱਛਾ, ਜਦੋਂ ਕੋਈ ਕਵੇ ਕਿ ਤੁਹਾਡਾ ਨਾਂ ਬੜਾ ਸੋਹਣਾ, ਜਵਾਬ ਚ ਕੁਝ ਕਰੀਦਾ ਹੁੰਦਾ ਨਾ ਉਹਨੂੰ, ਥੈਂਕ ਯੂ।
4: ਹਾਂਜੀ ਹਾਂਜੀ,
0: ਠੀਕ ਹੈ ਜੀ। ਤੁਸੀਂ ਥੈਂਕ ਯੂ
4: ਕਿਹਾ ਜੀ,
0: ਧੰਨਵਾਦ। ਅੱਛਾ, ਕਿੰਨਾ ਚਿਰ ਹੋ ਗਿਆ ਕੈਨੇਡਾ ਰਹਿੰਦੇ ਆ?
4: 1 ਸਾਲ ਹੋਇਆ ਜੀ।
0: ਵਿਜ਼ਿਟਰ ਆਏ ਹੋ?
4: ਬੱਚਿਆਂ ਕੋ ਆਏ ਹਾਂ, ਬੱਚਿਆਂ ਕੋ। ਹਾਂਜੀ,
0: ਸੁਪਰਵਿਜ਼ਰ ਤੇ ਕਿ ਵਿਜ਼ਿਟਰ?
4: ਦੂਸਰਾ ਹੀ ਆ ਜੀ, ਜਿਹੜਾ 5 ਸਾਲ ਰਹਿ ਸਕਦੇ ਆ।
0: 5 ਸਾਲ ਸੁਪਰਵਿਜ਼ਰ ਤੇ ਹੋ? ਅੱਛਾ,
4: ਹਾਂਜੀ ਹਾਂਜੀ।
0: ਅੱਛਾ, ਬ੍ਰੈਂਪਟਨ ਚ ਕਿ ਮਿਸੀਸਾਗਾ ਚ?
4: ਇੱਥੇ ਹੀ ਆ ਜੀ, ਬ੍ਰੈਂਪਟਨ ਚ।
0: ਅੱਛਾ, ਜਹਾਜ਼ ਚ ਪਹਿਲੀ ਦੀ ਬੈਠੇ ਕਿ ਜਾਂ ਪਹਿਲਾਂ ਵੀ ਪੀਂਦੇ ਰਹੇ ਹੋ?
4: ਨਹੀਂ ਜੀ, ਅੱਗੇ ਵੀ ਆਏ ਹੋਏ ਆ, ਚਲੇ ਜਾਈਦਾ, ਆ ਜਾਈਦਾ,
0: ਚਲੇ ਜਾਈਦਾ, ਆ ਜਾਈਦਾ। ਅੱਛਾ ਅੱਛਾ, ਕਿਵੇਂ ਲੱਗਦਾ? ਕੀ ਫਰਕ, ਡਿਫਰੈਂਟ ਕੀ ਮਹਿਸੂਸ ਹੁੰਦਾ ਕੈਨੇਡਾ ਤੇ ਇੰਡੀਆ ਦੇ ਵਿੱਚ?
4: ਜੀ ਠੀਕ ਆ, ਇੱਥੇ ਥੋੜਾ ਸਾਫ ਸੁਥਰਾ ਆ, ਵਧੀਆ ਆ। ਹਾਂਜੀ, ਥੋੜਾ ਸਾਡੇ ਉੱਥੇ ਭਾਰਤ ਵਿੱਚ ਥੋੜਾ ਸਫਾਈ ਦਾ ਲੋਕ ਘੱਟ ਧਿਆਨ ਰੱਖਦੇ ਆ,
0: ਘੱਟ ਧਿਆਨ ਰੱਖਦੇ ਖਾਸ ਤੌਰ ਤੇ। ਚਲੋ, ਤੁਸੀਂ ਜਿੱਤ ਗਏ ਹੋ ਫੂਲਾ ਰਾਣੀ ਜੀ, ਤੁਸੀਂ ਹੋਲਡ ਰੱਖਿਓ। ਬ੍ਰੈਂਪਟਨ ਚ ਰਹਿੰਦੇ ਹੋ ਜਾਪਦਾ, ਹਨਾ?
4: ਹਾਂਜੀ ਹਾਂਜੀ।
0: ਯਾਦ ਰੱਖਿਓ, ਇੱਕ ਲਾਰਜ ਪੀਜ਼ਾ ਦਿੰਦੇ ਆ, 4 ਟੋਪਿੰਗ ਈਚ। ਉਹ ਇੰਡੀਆ ਦੇ ਵਿੱਚ ਜਿਹੜਾ ਲਾਰਜ ਪੀਜ਼ਾ ਮਿਲਦਾ ਨਾ, ਛੋਟਾ ਜਿਹਾ ਹੁੰਦਾ।
4: ਹਾਂਜੀ ਹਾਂਜੀ, ਛੋਟਾ ਜਿਹਾ ਹੁੰਦਾ।
0: ਮੈਂ ਤੁਹਾਨੂੰ ਹਾਸੇ ਵਾਲੀ ਗੱਲ ਸੁਣਾਉਣਾ। ਇੱਕ ਵਾਰੀ ਨਾ ਅੰਮ੍ਰਿਤਸਰ ਚਲ ਗਏ ਮੈਂ ਆਪਣੇ ਸਿਸਟਰ ਦੇ ਨਾਲ। ਹਾਂਜੀ, ਤੇ ਮੈਨੂੰ ਭੁੱਖ ਨਹੀਂ ਸੀ ਲੱਗੀ, ਤੇ 2 ਜਣੀਆਂ ਉਹ ਸੀ ਤੇ ਇੱਕ ਮੇਰਾ ਬ੍ਰਦਰ ਲਾ ਸੀ, ਤੇ ਮੈਂ ਉਹਨੂੰ ਕਹਿਤਾ ਐਕਸਟਰਾ ਲਾਰਜ ਪੀਜ਼ਾ ਕਰਦੇ ਯਾਰ। ਮੈਂ ਕਿਹਾ ਵੀ ਐਕਸਟਰਾ ਲਾਰਜ ਦੀ ਸਲਾਈਸਾਂ ਕਾਫੀ ਬਹੁਤ ਜਾਣੀਆਂ ਨੇ, ਚਾਰ ਜਣੇ ਤਾਂ ਆਪਾਂ ਹੈਗੇ ਆ, ਤੇ ਉਹ ਮੇਰੇ ਵਾਲੇ ਵੇਖੇ ਵੀ ਚਾਰ ਜਾਣੇ ਆ, ਪੀਜ਼ਾ ਇਹਨੇ ਮਤਲਬ ਕੀਤਾ, ਤੇ ਉਹਨੇ ਮੈਨੂੰ ਕੁਛ ਕਿਹਾ ਨੀ। ਮੈਂ ਕਿਹਾ ਯਾਰ ਗੱਲ, ਚਾਰ ਕੋਕ ਦੇ ਦੇ ਤੇ ਐਕਸਟਰਾ ਲਾਰਜ ਪੀਜ਼ਾ ਕਰ ਦੇ। ਕਹਿੰਦਾ ਜੀ ਐਕਸਟਰਾ ਲਾਰਜ ਹੁੰਦਾ ਸਾਡੇ ਕੋਲ, ਤਾਂ ਲਾਰਜ ਹੀ ਹੁੰਦਾ। ਮੈਂ ਕਿਹਾ ਚੱਲ ਲਾਰਜ ਕਰ ਦੇ, ਉਹ ਅੱਸੀ ਜਾਵੇ। ਤੇ ਜਦੋਂ ਪੀਜ਼ਾ ਆਇਆ ਤੇ ਭੈਣ ਜੀ ਛੋਟਾ ਜਿਹਾ, ਮੈਂ ਵਾਕਈ ਮੁੜ ਕੇ ਉਹਨੂੰ ਕਿਹਾ ਮੈਂ ਤੂੰ ਪਹਿਲਾਂ ਦੱਸ ਦੇ ਦੋ, ਇਹ ਐਕਸਟਰਾ ਲਾਰਜ ਪੀਜ਼ਾ ਤੁਹਾਨੂੰ ਦੇਵਾਂਗੇ ਜੀ, ਤੇ ਨੰਬਰ ਤੁਹਾਡਾ ਹੋਲਡ ਰੱਖੋ, ਤੁਹਾਨੂੰ ਹੁਣੇ ਹੀ ਸੀਕਰਵਰਡ ਦਿੰਦੇ ਹਾਂ ਜੀ। ਥੈਂਕ ਯੂ ਜੀ। ਸੋ ਨੰਬਰ ਲਾਈਨ 1 ਲੈ ਲਓ ਜੀ ਕਾਕਾ ਜੀ, ਤੇ ਆਪਾਂ ਲਾਈਨ 2 ਤੇ ਜਾਂਦੇ ਹਾਂ ਜੀ। ਸੋ ਹੋਲਡ ਰੱਖਣਾ ਭੈਣ ਜੀ, ਨੈਕਸਟ ਕਾਲ ਪਲੀਜ਼। ਹੈਲੋ,
5: ਹਾਂਜੀ,
0: ਕੁਝ ਫੰਕਸ਼ਨ ਹੋ ਰਿਹਾ ਜੀ, ਕੀ ਨਾਮ ਹੈ?
5: ਨਛੱਤਰ ਸਿੰਘ ਧਾਲੀਵਾਲ।
0: ਧਾਲੀਵਾਲ ਸਾਹਿਬ ਕਿੱਥੋਂ ਕਾਲ ਕਰ ਰਹੇ ਹੋ?
5: ਇੱਥੋਂ ਬ੍ਰਹਮਟਨ ਚੋਂ ਜੀ।
0: ਟੀਵੀ ਦੇਖਦੇ ਹੋ ਕਿ ਰੇਡੀਓ ਸੁਣਦੇ ਹੋ?
5: ਰੇਡੀਓ ਸੁਣਦੇ ਹਾਂ ਜੀ।
0: ਅੱਛਾ, ਕਿੰਨਾ ਕਲੀਅਰ ਸੁਣਾਈ ਦਿੰਦਾ?
5: ਹਾਂਜੀ, ਇੱਥੇ ਤਾਂ ਕਲੀਅਰ ਹੈ ਜੀ ਸਾਡੇ ਤਾਂ।
0: ਚਲੋ ਫਿਰ ਠੀਕ ਹੈ ਜੀ, ਕਰੀਏ ਸ਼ੁਰੂ।
5: ਹਾਂਜੀ ਕਰ ਲੋ,
0: 1 2 3 ਗੋ। ਧਾਲੀਵਾਲ ਸਾਹਿਬ ਹੋਰ ਸੁਣਾਓ, ਕਦੋਂ ਆਏ ਕੈਨੇਡਾ ਫਿਰ?
5: ਮੈਂ ਤਾਂ 2000 ਦਾ ਆਇਆ ਜੀ।
0: 2000 ਦਾ? ਇਹਦਾ ਮਤਲਬ ਲੰਬੇ ਸਮੇਂ ਤੋਂ ਪ੍ਰੋਗਰਾਮ ਸੁਣਦੇ ਹੋ ਸਾਡਾ? ਹੈ,
5: ਹਾਂਜੀ ਹਾਂਜੀ,
0: ਰੋਜ਼ ਸੁਣਦੇ ਹੋ ਰੋਜ਼ਾਨਾ? ਡੇਲੀ?
5: ਪੱਕਾ ਜੀ,
0: ਪੱਕਾ,
5: ਹਾਂਜੀ।
0: ਕਿਹੜਾ ਪਾਰਟ ਵਧੀਆ ਲੱਗਦਾ ਸਾਡੇ ਪ੍ਰੋਗਰਾਮ ਦਾ?
5: ਸਾਰੇ ਵਧੀਆ ਹੁੰਦੇ ਨੇ ਜੀ।
0: ਸੈਗਮੈਂਟ
5: ਜਿਹੜਾ ਜੀ ਤੁਸੀਂ ਲਿਆਉਂਦੇ ਹੋ ਤਾਂ ਆਪਣੇ ਮੁਲਕ ਤੋਂ ਖਬਰਾਂ ਵਧੀਆ ਲੱਗਦੀਆਂ,
0: ਖਬਰਾਂ ਸੁਣਦੇ ਹੋ ਫਿਰ, ਨਿਊਜ਼ ਨਾਲ ਲਾਈਕ ਕਰਦੇ ਹੋ ਤੁਸੀਂ? ਹੈ,
5: ਹਾਂਜੀ, ਖਬਰਾਂ ਜ਼ਿਆਦਾ ਸੁਣੀਆਂ।
0: ਅੱਛਾ, ਇਹਨਾਂ ਚੋਂ ਕਿਹੜਾ ਪੱਤਰਕਾਰ ਚੰਗਾ ਲੱਗਦਾ ਸਾਡੇ ਸਾਰੇ ਪੱਤਰਕਾਰਾਂ ਚੋਂ?
5: ਤਿੰਨੇ ਵਧੀਆ ਨੇ ਜੀ, ਤੁਹਾਡੇ ਤਿੰਨ ਆਉਂਦੇ ਸੀ, ਹੁਣ ਤਾਂ 2 ਆਉਂਦੇ ਨੇ, ਤਿੰਨੇ ਬਹੁਤ ਵਧੀਆ ਸੀ।
0: ਪੱਟੀ ਸਾਹਿਬ ਸਵੇਰੇ ਆਉਂਦੇ 10 to 12?
5: ਉਹ ਮੈਂ ਲਾਇਆ ਨੀ ਜੀ, ਹੁਣ ਲਾਇਆ ਕਰਾਂਗੇ।
0: ਅੱਛਾ, ਗੁੱਡ ਮਾਰਨਿੰਗ ਸੁਣਦੇ ਨੀ ਮਾਰਨਿੰਗ ਸ਼ੋ?
5: ਉਹ ਤਾਂ ਪਤਾ ਨੀ ਸੀ ਜੀ।
0: ਲੈ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਪੂਰੇ 10:30 ਵਜੇ ਪੱਟੀ ਸਾਹਿਬ ਆ ਜਾਂਦੇ ਆ।
5: ਠੀਕ ਆ ਜੀ, ਫਿਰ ਕੱਲ ਤੋਂ ਸ਼ੁਰੂ ਕਰਾਂਗੇ।
0: ਪ੍ਰੋਮਿਸ?
5: ਹਾਂਜੀ।
0: ਚਲੋ, ਮੈਂ ਸੋਚਿਆ ਪ੍ਰੋਮਿਸ ਕਹਿਣਗੇ, ਕਹਿ ਰਹੇ ਨੀ, ਤੁਸੀਂ ਜੇਤੂ ਹੋ, ਹੋਲਡ ਰੱਖਿਓ, ਤੁਹਾਨੂੰ ਵੀ ਇੱਕ ਲਾਰਜ ਪੀਜ਼ਾ ਦਿੰਨੇ ਆ। ਵੈਸੇ ਤੁਸੀਂ ਬਹੁਤ ਸੋਹਣਾ ਪਲੇ ਕੀਤਾ ਜੀ। ਲਾਈਨ 2 ਲਈ ਜਾਵੇ ਜੀ, ਤੇ ਆਪਾਂ ਲਾਈਨ 3 ਤੇ 4 ਲੈ ਕੇ ਫਿਰ ਕਰਾਂਗੇ ਵਾਈਂਡ ਅਪ। ਲਾਈਨ 3, ਲਾਈਨ 2, ਸੋਰੀ, ਲਾਈਨ 2, ਵੈਲਕਮ ਜੀ। ਹੈਲੋ ਕਾਲਰ, ਵੈਲਕਮ, ਵੈਲਕਮ ਜੀ।
6: ਹਾਂਜੀ ਚਾਵਲਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਪ੍ਰੀਤ ਬਾਈ, ਕੀ ਹਾਲ ਹੈ?
6: ਵਧੀਆ ਜੀ, ਮੈਂ 401 ਤੇ ਜਾ ਰਿਹਾ ਵੈਸਟ ਨੂੰ ਜੀ। ਟਰਫਾਰਗ ਨਾ ਕੇ ਆਪਣਾ ਰੇਡੀਓ ਲਾ ਕੇ ਕੜਕੜ ਕਰਨੀ ਜੀ, ਟਰਫਾਰਗ ਠੀਕ ਹੈ, ਉਦੋਂ ਅੱਗੇ ਮਿਲਟਨ ਏਰੀਆ ਸਾਰਾ ਜਾਣੇ ਦੀ ਵੀ ਉਹ ਮੀਂਹ ਪੈਂਦਾ ਜੀ ਕਾਫੀ।
0: ਅੱਛਾ, ਕੋਈ ਨੀ, ਅਰਸ਼ ਬੈਠਾ ਹੋਇਆ ਟਾਵਰ ਇੰਜੀਨੀਅਰ ਦੇ ਨਾਲ, ਤੇ ਇਹਦੀ ਸ਼ੰਕਾ ਸਾਨੂੰ ਪਹਿਲਾਂ ਸਾਡੇ ਇੰਜੀਨੀਅਰ ਨੇ ਦਿੱਤੀ ਸੀ, ਪਰ ਇੱਥੇ ਕੰਮ ਚੱਲ ਰਿਹਾ, ਪਰ ਜਿਹੜੇ ਏਰੀਆ ਦੇ ਵਿੱਚ ਸੁਣਾਈ ਦਿੰਦਾ ਉਥੋਂ ਜਿਹੜੀ ਫੀਡਬੈਕ ਤੁਸੀਂ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਲਓ ਹੁਣ ਰੀਮਾ ਗੁਗਲਾਨੀ ਦੀ ਜਵਾਨੀ ਖਬਰਾਂ, ਤਮਾਮ ਸਾਡੇ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਕੁਝ ਇਸ ਪ੍ਰਕਾਰ।
7: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ CGMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਫਾਰਮੇਸੀ ਪੇਪਰ ਲੀਕ, ਹਾਈ ਕੋਰਟ ਵੱਲੋਂ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਤੇ ਲਾਈ ਗਈ ਰੋਕ। ਬਰਖਾਸਤ AIG ਰਾਜੀਤ ਸਿੰਘ, 5 ਦਿਨਾਂ ਦੇ ਪੁਲਿਸ ਰਿਮਾਂਡ ਤੇ। ਕੈਪਟਨ ਅਮਰਿੰਦਰ ਸਿੰਘ ਦਾ ਦਰਦ ਛਲਕਿਆ, ਕਿਹਾ ਭਾਜਪਾਈ ਬਣ ਕੇ ਕੁਛ ਨੀ ਖੱਟਿਆ। ਚੰਡੀਗੜ੍ਹ ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਬੈਰੀਕੇਡ ਤੇ ਰੋਕੇ, ਵੜਿੰਗ ਹਿਰਾਸਤ ਤੋਂ ਬਚਣ ਦੇ ਲਈ ਬੱਸ ਦੀ ਛੱਤ ਤੇ ਚੜੇ। ਸਿੱਕਿਮ ਚ ਲੈਂਡ ਸਲਾਈਡ, 20 ਤੋਂ ਜ਼ਿਆਦਾ ਘਰ ਰੁੜੇ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਫਾਰਮਾਸਿਸਟ ਫਾਰਮੇਸੀ ਅਫਸਰਾਂ ਦੇ 454 ਅਹੁਦਿਆਂ ਦੀ ਚੋਣ ਪ੍ਰਕਿਰਿਆ ਤੇ ਫਿਲਹਾਲ ਰੋਕ ਲਾ ਦਿੱਤੀ ਹੈ। ਬੈਂਚ ਨੇ ਮੁੱਢਲੇ ਤੌਰ ਤੇ ਪਾਇਆ ਕਿ 19 ਜੁਲਾਈ ਨੂੰ ਹੋਈ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਲਾਈਵ ਲੀਕ ਹੋ ਗਿਆ ਸੀ ਤੇ ਡਿਜੀਟਲ ਤੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਉਮੀਦਵਾਰਾਂ ਨੂੰ ਜਵਾਬ ਸਪਲਾਈ ਕੀਤੇ ਗਏ। ਜਸਟਿਸ ਸੰਦੀਪ ਮੌਦਗਿਲ ਨੇ ਸੂਬਾ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਕਿ ਇਸ ਮਾਮਲੇ ਦੀ ਜਾਂਚ CBI ਨੂੰ ਕਿਉਂ ਨਾ ਸੌਂਪੀ ਜਾਵੇ। ਜਸਟਿਸ ਮੌਦਗਿਲ ਨੇ ਦੇਖਿਆ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਪਾਸ ਹੋਣ ਦੀ ਗਰੰਟੀ ਦੇ ਲਈ ਪ੍ਰਤੀ ਉਮੀਦਵਾਰ 3.5 ਲੱਖ ਤੋਂ ਲੈ ਕੇ 13 ਲੱਖ ਰੁਪਏ ਤੱਕ ਦੀ ਭਾਰੀ ਰਕਮ ਵਸੂਲੀ ਗਈ। ਉਮੀਦਵਾਰਾਂ ਨੇ ਧੋਖੇਬਾਜ਼ਾਂ ਨੂੰ ਵਿੱਤੀ ਗਰੰਟੀ ਵਜੋਂ ਤਰੀਕ ਤੋਂ ਬਾਅਦ ਦੇ ਚੈੱਕ ਵੀ ਦਿੱਤੇ ਨੇ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਨਾਲ 4 ਸਾਲਾਂ ਚ ਉਨ੍ਹਾਂ ਨੂੰ ਅਸਲ ਚ ਕੁਝ ਵੀ ਹਾਸਲ ਨਹੀਂ ਹੋਇਆ, ਪਰ ਹੁਣ ਕਾਂਗਰਸ ਚ ਮੁੜ ਤੋਂ ਸ਼ਾਮਲ ਹੋਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਵੀ ਐਲਾਨ ਕੀਤਾ ਕਿ ਚੋਣਾਂ ਨਹੀਂ ਲੜਨਗੇ, ਉਨ੍ਹਾਂ ਦਾ ਉਹ ਰੁਤਬਾ ਖਤਮ ਹੋ ਗਿਆ। 2027 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੇ ਸਫ਼ਰ ਬਾਰੇ ਬੇਬਾਕੀ ਨਾਲ ਗੱਲ ਕਰਦੇ ਨਜ਼ਰ ਆਏ ਨੇ। ਸਤੰਬਰ 2022 ਚ ਭਾਜਪਾ ਚ ਸ਼ਾਮਲ ਹੋਏ ਉਨ੍ਹਾਂ ਕਿਹਾ ਕਿ 4 ਸਾਲਾਂ ਚ ਕੀ ਖਟਿਆ, ਅਸਲ ਚ ਕੁਝ ਵੀ ਨਹੀਂ। ਜੇ ਤੁਸੀਂ ਕਿਸੇ ਪਾਰਟੀ ਚ ਸ਼ਾਮਲ ਹੁੰਦੇ ਹੋ ਤਾਂ ਉਮੀਦ ਕਰਦੇ ਹੋ ਕਿ ਤੁਹਾਡੇ ਨਾਲ ਸਲਾਹ ਕੀਤੀ ਜਾਵੇਗੀ, ਅਤੇ ਖਾਸ ਤੌਰ ਤੇ ਉਸ ਸ਼ਖਸ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਚ ਲਗਭਗ 60 ਸਾਲ ਬਿਤਾਏ ਨੇ। ਪਰ ਪੰਜਾਬ ਬਾਰੇ ਮੇਰੇ ਕੋਲ ਸਾਰੇ ਸਵਾਲ ਨੇ, ਮੈਂ ਸੂਬੇ ਨੂੰ ਚੰਗੀ ਤਰ੍ਹਾਂ ਜਾਣਦਾ, ਪਰ ਅੱਜ ਤੱਕ ਭਾਜਪਾਈਆਂ ਨੇ ਮੇਰੇ ਨਾਲ ਕੋਈ ਵੀ ਸਲਾਹ ਨਹੀਂ ਕੀਤੀ। ਮੋਹਾਲੀ ਦੀ ਇਕ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਚ ਪੰਜਾਬ ਪੁਲਿਸ ਦੇ ਬਰਖਾਸਤ AIG ਰਾਜੀਵ ਸਿੰਘ ਹੁੰਦਲ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪੰਜਾਬ ਪੁਲਿਸ ਦੀ NTF ਨੇ ਵੀਰਵਾਰ ਸ਼ਾਮ ਨੂੰ ਉਸ ਨੂੰ ਸਿਵਲ ਜੱਜ ਦੀ ਅਦਾਲਤ ਚ ਪੇਸ਼ ਕਰਕੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ 5 ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515-416-303-1515। ਆਮਦਨ ਤੋਂ ਵੱਧ ਜਾਇਦਾਦ ਬਣਾਉਣ, ਭ੍ਰਿਸ਼ਟਾਚਾਰ, ਜ਼ਬਰਦਸਤੀ ਉਗਰਾਹੀ ਦੇ ਮਾਮਲੇ ਚ ਨਾਮਜ਼ਦ ਹੋਣ ਤੋਂ ਬਾਅਦ ਸਾਲ 2023 ਤੋਂ ਫਰਾਰ ਚੱਲ ਰਹੇ ਬਰਖਾਸਤ ਪੁਲਿਸ ਅਧਿਕਾਰੀ ਨੂੰ ਵੀਰਵਾਰ ਸਵੇਰੇ ਪਟਿਆਲਾ ਦੇ ਦਰਸ਼ਨ ਸਿੰਘ ਨਗਰ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ED ਨੇ ਮੋਹਾਲੀ ਦੇ ਗਮਾਡਾ ਦਫ਼ਤਰ ਚ 3 ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ ਕਿ ਗਮਾਡਾ ਦੀਆਂ ਅਣਵਿਕੀਆਂ ਜ਼ਮੀਨਾਂ ਦੀ ਰਿਜ਼ਰਵ ਕੀਮਤਾਂ ਨੂੰ ਨਿਲਾਮੀ ਤੋਂ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਘਟਾਇਆ ਗਿਆ, ਜਿਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਲਗਭਗ 10,000 ਕਰੋੜ ਦਾ ਝੂਨਾ ਲੱਗਿਆ। ED ਵੱਲੋਂ ਦੋਸ਼ ਲਾਏ ਗਏ ਨੇ ਕਿ ਸਿਆਸਤਦਾਨਾਂ ਤੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਗਿਆ। ED ਨੇ ਆਮ ਆਦਮੀ ਪਾਰਟੀ ਦੇ ਆਗੂ ਸਤੇਂਦਰ ਜੈਨ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਉਂਗਲ ਚੁੱਕੀ ਹੈ ਕਿ ਉਹ ਗਮਾਡਾ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਬੈਠਕਾਂ ਕਰਕੇ ਮਾਸਟਰ ਪਲਾਨ, ਨਿਲਾਮੀ ਤੇ ਜ਼ਮੀਨ ਐਕਵਾਇਰ ਕਰਨ ਵਰਗੇ ਅਹਿਮ ਫੈਸਲਿਆਂ ਨੂੰ ਪ੍ਰਭਾਵਿਤ ਕਰ ਰਹੇ ਸਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਦੋਵੇਂ ਆਗੂ ਗਮਾਡਾ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗੈਰ ਰਸਮੀ ਮੀਟਿੰਗਾਂ ਕਰਕੇ ਮਾਸਟਰ ਪਲਾਨ, ਜ਼ਮੀਨ ਐਕਵਾਇਰ ਕਰਨਾ, ਮੁਆਵਜ਼ੇ ਦੀ ਰਾਸ਼ੀ ਤੈਅ ਕਰਨਾ, ਨਿਲਾਮੀ ਵਰਗੇ ਅਹਿਮ ਨੀਤੀਗਤ ਫੈਸਲਿਆਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰ ਰਹੇ ਸਨ। ਚੰਡੀਗੜ੍ਹ ਚ ਪੰਜਾਬ ਕਾਂਗਰਸ ਨੇ ਸ਼ੁੱਕਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਸੈਕਟਰ 17 ਦੇ RBI ਆਫਿਸ ਦੇ ਚੋਣ ਕਮਿਸ਼ਨ ਆਫਿਸ ਦਾ ਕਾਰਜਕਰਤਾਵਾਂ ਨੇ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਧੇ ਰਸਤੇ ਵਿਚ ਹੀ ਪੁਲਿਸ ਨੇ ਬੈਰੀਕੇਟਿੰਗ ਲਾ ਕੇ ਕਾਂਗਰਸ ਕਾਰਜਕਰਤਾਵਾਂ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਪੁਲਿਸ ਕਰਮਚਾਰੀਆਂ ਦੇ ਨਾਲ ਧੱਕਾ ਮੁੱਕੀ ਵੀ ਹੋਈ ਹੈ। ਜਦ ਕਾਂਗਰਸ ਕਾਰਜਕਰਤਾ ਇਸ ਤੋਂ ਬਾਅਦ ਵੀ ਨਹੀਂ ਰੁਕੇ ਤਾਂ ਪੁਲਿਸ ਨੇ ਵਾਟਰ ਕੈਨਨ ਦੇ ਨਾਲ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਨੇ। ਕਾਰਜਕਰਤਾ ਚੋਣ ਕਮਿਸ਼ਨ ਦੇ ਆਫਿਸ ਤੱਕ ਜਾਣ ਦੀ ਕੋਸ਼ਿਸ਼ ਵਿਚ ਸਨ। ਪੰਜਾਬ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਕਾਂਗਰਸ ਪ੍ਰੋਟੈਸਟ ਕਰ ਰਹੀ ਸੀ ਜਦ ਪੁਲਿਸ ਉਨ੍ਹਾਂ ਨੂੰ ਹਿਰਾਸਤ ਚ ਲੈਣ ਲੱਗੀ ਤਾਂ ਵੜਿੰਗ ਬੱਸ ਤੇ ਚੜ ਗਏ। ਹਾਲਾਂਕਿ ਪ੍ਰਦਰਸ਼ਨ ਚ ਸਚਿਨ ਪਾਇਲਟ ਨਹੀਂ ਆਏ ਤੇ ਚੰਨੀ ਵੀ ਗੈਰ ਹਾਜ਼ਰ ਰਹੇ ਸਨ। ਸਿੱਕਿਮ ਦੇ ਗਿਆਲਸ਼ਿੰਗ ਜ਼ਿਲ੍ਹੇ ਚ ਰਿੰਦੀ ਪਿੰਡ ਚ ਲਗਾਤਾਰ ਮੀਂਹ ਕਾਰਨ ਵੀਰਵਾਰ ਰਾਤ ਲੈਂਡ ਸਲਾਈਡ ਹੋਇਆ, ਜਿਸ ਵਿਚ 20 ਤੋਂ ਜ਼ਿਆਦਾ ਘਰ ਤੇ ਸਰਕਾਰੀ ਕੁਆਟਰ ਰੁੜ ਗਏ ਨੇ। ਹਾਲਾਂਕਿ ਕਿਸੇ ਦੀ ਵੀ ਮੌਤ ਦੀ ਸੂਚਨਾ ਨਹੀਂ ਹੈ। ਬੰਗਾਲ ਦੀ ਖਾੜੀ ਤੋਂ ਉਠਿਆ ਅਰਨਬ ਚੱਕਰਵਾਤ ਹੁਣ ਕਮਜ਼ੋਰ ਪੈ ਗਏ, ਇਸ ਦੇ ਨਾਲ ਹੀ ਉੜੀਸਾ ਚ ਵੀ ਭਾਰੀ ਮੀਂਹ ਤੇ ਅਚਾਨਕ ਹੜ੍ਹ ਤੇ ਲੈਂਡ ਸਲਾਈਡ ਦਾ ਖਤਰਾ ਬਣਿਆ। ਰਾਜ ਦੇ ਦੱਖਣੀ ਤੇ ਪੱਛਮੀ ਇਲਾਕਿਆਂ ਚ ਲੈਂਡ ਸਲਾਈਡ ਦੇ ਨਾਲ 10,000 ਲੋਕਾਂ ਨੂੰ ਰਾਹਤ ਕੇਂਦਰਾਂ ਚ ਭੇਜਿਆ ਗਿਐ। ਚੱਕਰਵਾਤ ਨਾਲ 9 ਰਾਜ ਪ੍ਰਭਾਵਿਤ ਨੇ। ਅਗਲੇ 24 ਘੰਟਿਆਂ ਚ ਛੱਤੀਸਗੜ੍ਹ, ਆਂਧਰ ਪ੍ਰਦੇਸ਼, ਓਡੀਸ਼ਾ ਤੇ ਤੇਲੰਗਾਨਾ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼ ਵੀ ਸਟਰਾਂਗ ਸਿਸਟਮ ਐਕਟਿਵ ਹੈ। ਜਬਲਪੁਰ ਸਮੇਤ 13 ਜ਼ਿਲ੍ਹਿਆਂ ਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਐ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
0: CGMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ ਦੀ ਸਾਰੀ ਟੀਮ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰ ਰਹੀ ਹੈ ਜੋ ਤੁਸੀਂ ਸਾਡੀ ਬੇਨਤੀ ਮੰਨ ਕੇ ਆਪਣੀਆਂ ਬਿਜ਼ੀ ਟਾਈਮ ਦੇ ਵਿਚੋਂ ਸਾਨੂੰ ਫੀਡਬੈਕ ਭੇਜੀ ਹੈ। ਬਹੁਤ ਬਹੁਤ ਸ਼ੁਕਰੀਆ। ਸਾਡੇ ਟੈਕਨੀਸ਼ੀਅਨ ਤੇ ਸਾਡੇ ਇੰਜੀਨੀਅਰ ਤੇ ਅਰਸ਼ ਇਸ ਪ੍ਰੋਗਰਾਮ ਨੂੰ ਸੁਣ ਵੀ ਰਹੇ ਨੇ ਤੇ ਨਾਲ ਦੀ ਨਾਲ ਇਹ ਤੇ ਵਰਕ ਕਰਨ ਦੀਆਂ ਜਿਹੜੀਆਂ ਨੇ ਡਿਸਕਸ ਕਰ ਰਹੇ ਨੇ ਕਿ ਕਿਵੇਂ ਤੇ ਕਿਸ ਤਰੀਕੇ ਨਾਲ ਇਹ ਜਿਹੜਾ ਡਿਸਟਰਬੈਂਸ ਹੈ ਉਸ ਨੂੰ ਦੂਰ ਕੀਤਾ ਜਾ ਸਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਹੈ ਕਿ ਅਸੀਂ ਆਪਣੀ ਜਿਹੜੀ ਇਸ ਡਿਸਟਰਬੈਂਸ ਨੂੰ ਦੂਰ ਕਰਨ ਦੇ ਵਿਚ ਕਾਮਯਾਬੀ ਹਾਸਲ ਕਰ ਲਵਾਂਗੇ। ਅਗੇਨ ਜਦੋਂ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਜ ਅਸੀਂ ਕੀਤਾ ਕੁਝ ਤੇ ਸਾਨੂੰ ਤੁਸੀਂ ਆਪਣੀ ਫੀਡਬੈਕ ਜ਼ਰੂਰ ਦਿਓ। ਅਨਾਜ ਮਾਰਟ ਬ੍ਰੈਂਪਟਨ ਦੇ ਵਿਚ ਗ੍ਰੈਂਡ ਓਪਨਿੰਗ ਤੋਂ ਬਾਅਦ ਧੁੰਮਾ ਮਚਾ ਰਿਹਾ। ਢੇਰ ਸਾਰੀ ਸੇਵਿੰਗ ਕਰਨ ਵਾਸਤੇ ਗਰੋਸਰੀ ਦੀ ਹਰ ਆਈਟਮ ਤੇ ਬੜਾ ਖੁੱਲ੍ਹਮ ਡੁੱਲਾ ਗਰੋਸਰੀ ਦਾ ਸਟੋਰ ਅਨਾਜ ਮਾਰਟ 6141 ਬੇਫੀਲਡ ਰੋਡ ਜੂਨ 42 905-928-5557 ਇਸ ਤੋਂ ਇਲਾਵਾ ਪ੍ਰੋਗਰਾਮ ਦਾ ਹਿੱਸਾ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ 416-679-9। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM। ਤੁਹਾਡੇ ਜਿੱਥੇ ਫੀਡਬੈਕ ਦੀ ਅਸੀਂ ਤੈ ਦਿਲ ਤੋਂ ਧੰਨਵਾਦ ਕਰਦੇ ਹਾਂ, ਉਥੇ ਸਾਨੂੰ ਤੁਹਾਡਾ ਜਿਹੜਾ ਹੈ ਬਿਜਨਸ ਦਾ ਵੀ ਸਪੋਰਟ ਜਿਹੜਾ ਹੈ ਉਹ ਚਾਹੀਦਾ। ਤੁਹਾਡਾ ਕੋਈ ਬਿਜਨਸ ਹੈ, ਤੁਸੀਂ ਉਸਦੀ ਪ੍ਰਮੋਸ਼ਨ ਚਾਹੁੰਦੇ ਹੋ, ਸਵੇਰੇ 10 ਤੋਂ 12 ਫੁੱਲ ਪਲੈਜ ਇਹ ਵੱਖ ਵੱਖ ਏਰੀਏ ਦੇ ਵਿਚ ਮੈਂ ਖੁਦ ਵੀ ਜਾ ਕੇ ਦੂਰ ਦਰੇਡਿਆਂ ਦੇ ਵਿਚ ਟਰੈਵਲਿੰਗ ਕਰਕੇ ਆਇਆ। ਨਾਇਗਰਾ ਫਾਲ ਗਏ ਸੀ, ਉਥੇ ਵੀ ਬਫਲੋ ਸਾਡੇ ਵੀਰ ਰਾਣਾ ਜੀ ਨੇ ਫੋਨ ਕੀਤਾ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ, ਮਿਲਟਨ ਤੋਂ ਇਸ ਵਕਤ ਡਿਸਟਰਬੈਂਸ ਆ ਰਹੀ ਹੈ, ਕੋਈ ਦੋਰਾਵਾ ਨਹੀਂ, ਪਰ 7 ਵਜੇ ਤੋਂ ਪਹਿਲਾਂ ਇਹ ਪੂਰਾ ਕੜਕਦਾ ਜੀ। ਔਰ ਮਿਸੀਸਾਗਾ, ਬਰਲਿੰਗਟਨ ਤੋਂ ਇਲਾਵਾ ਬਰੈਂਪਟਨ, ਵਾਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਅਤੇ ਨਾਲ ਦੀ ਨਾਲ ਨਿਊ ਮਾਰਕੀਟ ਤੋਂ ਵੀ ਅੱਜ ਕਾਲਜ ਆਈਆਂ ਨੇ। ਸਵੇਰ ਦੇ 5 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਜਿਵੇਂ ਕਿ ਸਾਨੂੰ ਇੰਜੀਨੀਅਰ ਨੇ ਦਸਿਆ ਹੀ ਸੀਗਾ ਕਿ ਇਸ ਟਾਵਰ ਦੇ ਉੱਤੇ ਇਹ ਪਾਠ ਜਿਹੜੇ ਲੱਗਣਗੇ ਤੇ ਫਿਰ ਆਪਾਂ ਹੋਰ ਅਗਾਂਹ ਵੱਧ ਸਕਾਂਗੇ, ਸਾਡੀ ਜਿਹੜੀ ਹੈ ਫ੍ਰੀਕੁਐਂਸੀ ਜਿਹੜੀ ਠੀਕ ਹੋ ਜਾਵੇਗੀ। ਸੋ ਅਸੀਂ ਕੋਸ਼ਿਸ਼ ਦੇ ਵਿਚ ਆ ਤੇ ਤੁਹਾਡਾ ਰਿਸਪਾਂਸ ਦੇਣ ਲਈ, ਫੀਡਬੈਕ ਦੇਣ ਲਈ ਧੰਨਵਾਦ। ਸੈਗਮੈਂਟ ਨੂੰ ਸਪਾਂਸਰ ਕਰ ਰਹੇ ਸਨ ਪੀਜ਼ਾ ਮਸ਼ੀਨ, ਜਿਨ੍ਹਾਂ ਦੀ ਆਫਟਰ ਰੈਨੋਵੇਸ਼ਨ 2 ਫਿਲੋਸਫਰ ਸਟੇਲ ਵਾਲੀ ਬ੍ਰਾਂਚ ਜਿਹੜੀ ਹੈ ਉਹ ਓਪਨਿੰਗ ਕਰ ਚੁੱਕੀ ਹੈ, ਉੱਥੇ ਕੁਝ ਵਰਕ ਚੱਲ ਰਿਹਾ ਸੀ। 2 ਲਾਰਜ ਪੀਜ਼ਾਜ਼ ਵਿੱਚ ਤੁਹਾਡੇ ਮਨ ਪਾਉਂਦੀਆਂ 4 ਟੋਪਿੰਗ $24 ਤੇ 99 ਸੈਂਟ ਦੇ ਵਿਚ ਤੁਸੀਂ ਪੀਜ਼ਾ ਇਸ ਲੋਕੇਸ਼ਨ ਤੋਂ ਪਿਕ ਕਰ ਸਕਦੇ ਹੋ। ਅੱਜ ਕੱਲ ਇਕੋ ਹੀ ਲੋਕੇਸ਼ਨ ਨਾਲ ਤੁਹਾਡੀ ਸੇਵਾ ਦੇ ਵਿਚ ਹੈ, ਪੀਜ਼ਾ ਮਸ਼ੀਨ 905-490-1222 ਤੇ ਅੱਜ ਦਾ ਆਰਟੀਕਲ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ ਗਿਆ ਲਾਲ ਨਹੀਂ ਟਲਦਾ, ਲਿਖਤ ਹੈ ਨਵਾਂ ਜ਼ਮਾਨਾ।
8: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਆਰਟੀਕਲ ਦਾ ਸਮਾਂ ਹੋਇਆ ਹੈ ਕਿ ਗਿਆ ਲਾਲ ਨਹੀਂ ਟਲਦਾ। ਨਵਾਂ ਜ਼ਮਾਨਾ ਅਖਬਾਰ ਲਿਖਦਾ ਕਿ 1967 ਵਿਚ ਹਰਿਆਣਾ ਦੀ ਹਸਨਪੁਰ ਸੀਟ ਜੋ ਹੁਣ ਹੋਡਲ ਤੋਂ ਹੈ, ਚੁਣੇ ਗਏ ਆਜ਼ਾਦ ਉਮੀਦਵਾਰ ਗਿਆ ਲਾਲ, ਉਹਦਾ ਨਾਮ ਸੀ ਗਿਆ ਲਾਲ, ਨੇ 2 ਹਫ਼ਤਿਆਂ ਵਿਚ ਕਈ ਟਪੂਸੀਆਂ ਮਾਰੀਆਂ ਸਨ 1967 ਵਿਚ। ਪਹਿਲਾਂ ਕਾਂਗਰਸ ਚੋਂ ਸ਼ਾਮਲ ਹੋਏ, ਫਿਰ ਯੁਨਾਈਟਿਡ ਫਰੰਟ ਵਿਚ ਗਏ, ਫਿਰ ਕਾਂਗਰਸ ਚੋਂ ਮੁੜ ਆਏ ਤੇ ਮੁੜ ਯੁਨਾਈਟਿਡ ਫਰੰਟ ਦੇ ਵਿਚ ਚਲੇ ਗਏ। ਜਦੋਂ ਯੁਨਾਈਟਿਡ ਫਰੰਟ ਤੋਂ ਕਾਂਗਰਸ ਵਿਚ ਪਰਤੇ ਸਨ ਤਾਂ ਕਾਂਗਰਸ ਆਗੂ ਰਾਓ ਵਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿਚ ਪ੍ਰੈਸ ਕਾਨਫਰੰਸ ਲਾ ਕੇ ਗਿਆ ਲਾਲ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ ਸੀ ਕਿ ਗਿਆ ਰਾਮ ਹੁਣ ਆਇਆ ਰਾਮ ਹੋ ਗਏ ਹਨ। ਉਦੋਂ ਤੋਂ ਆਇਆ ਰਾਮ ਗਿਆ ਰਾਮ ਦਾ ਜੁਮਲਾ ਪੂਰੇ ਵਰਲਡ ਦੇ ਵਿਚ ਜਿੱਥੇ ਪੰਜਾਬੀ ਵਸਦੇ ਨੇ, ਭਾਰਤੀ ਵਸਦੇ ਨੇ, ਮਸ਼ਹੂਰ ਹੋਇਆ। ਬੋਲਣ ਨੂੰ ਤਾਂ ਇਹ ਜੁਮਲਾ ਚੰਗਾ ਲੱਗਦਾ ਹੈ, ਪਰ ਇਹ ਭਾਰਤੀ ਲੋਕਤੰਤਰ ਲਈ ਕਲੰਕ ਹੈ, ਕਲੰਕ। ਇਸ ਕਲੰਕ ਨੂੰ ਧੋਣ ਲਈ 1985 ਵਿਚ ਰਾਜੀਵ ਗਾਂਧੀ ਸਰਕਾਰ ਨੇ ਦਲ ਬਦਲੀ ਵਿਰੋਧੀ ਕਾਨੂੰਨ ਪਾਸ ਕੀਤਾ ਸੀ। ਉਮੀਦ ਸੀ ਕਿ ਦਲ ਬਦਲੀ ਦੇ ਕੋੜ ਤੋਂ ਛੁਟਕਾਰਾ ਮਿਲ ਜਾਵੇਗਾ, ਪਰ ਸਿਆਸਤਦਾਨਾਂ ਨੇ ਕਾਨੂੰਨ ਦੀ ਐਸੀ ਦੁਰਗਤ ਕੀਤੀ ਕਿ ਇਹ ਨਾਂ ਹੀ ਹੁਣ ਕਾਨੂੰਨ ਨਾਂ ਦਾ ਰਹਿ ਗਿਆ। ਮੋਦੀ ਸ਼ਾਹ ਦੀ ਜੋੜੀ ਨੇ ਅਖਬਾਰ ਲਿਖਦਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਤਾਂ ਇਸ ਦਾ ਬੁਰੀ ਤਰ੍ਹਾਂ ਜਨਾਜ਼ਾ ਹੀ ਕੱਢ ਦਿੱਤਾ ਹੈ। ਲੋਕ ਸਭਾ, ਰਾਜ ਸਭਾ ਤੇ ਰਾਜ ਸਭਾ ਵਿਧਾਨ ਸਭਾਵਾਂ ਲਈ ਚੁਣੇ ਜਾਣ ਤੋਂ ਬਾਅਦ 111 ਮੌਜੂਦਾ ਸੰਸਦ ਮੈਂਬਰਾਂ ਵਿਧਾਇਕਾਂ ਨੇ ਦਲ ਬਦਲੀ ਵਿਰੋਧੀ ਕਾਨੂੰਨ ਦਾ ਮਜ਼ਾਕ ਉਡਾਉਂਦੇ ਹੋਏ ਪਾਰਟੀਆਂ ਬਦਲੀਆਂ। ਇਨ੍ਹਾਂ ਵਿਚੋਂ 26 ਲੋਕ ਸਭਾ ਸੰਸਦ ਮੈਂਬਰ, 7 ਰਾਜ ਸਭਾ ਸੰਸਦ ਮੈਂਬਰ ਅਤੇ 78 ਵਿਧਾਇਕ ਸਨ। ਇਹ ਖੁਲਾਸਾ ਜਮਹੂਰੀ ਸੁਧਾਰਾਂ ਲਈ ਯਤਨਸ਼ੀਲ ਜਥੇਬੰਦੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਸ ਰਿਫਾਰਮਸ ਦੀ ਤਾਜ਼ਾ ਰਿਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 17 ਰਾਜਾਂ ਅਤੇ ਕਿੰਗ ਸਾਤ ਪ੍ਰਦੇਸ਼ਾਂ ਵਿਚ ਦਲ ਬਦਲੀ ਦੇ ਮਾਮਲੇ ਸਾਹਮਣੇ ਆਏ ਹਨ। ਨਾਗਾਲੈਂਡ ਸੂਚੀ ਵਿਚ ਸਭ ਤੋਂ ਉਪਰ ਹੈ, ਜਿੱਥੇ 32 ਪ੍ਰਤੀਨਿਧੀਆਂ ਨੇ ਪਾਰਟੀਆਂ ਬਦਲੀਆਂ ਹਨ। ਇਸ ਤੋਂ ਬਾਅਦ ਪੱਛਮੀ ਬੰਗਾਲ ਵਿਚ 20, ਤੇਲੰਗਾਨਾ ਵਿਚ 9, ਗੋਆ ਤੇ ਪੰਜਾਬ ਵਿਚ 8-8, ਮਹਾਰਾਸ਼ਟਰ ਤੇ ਮੇਘਾਲਿਆ ਵਿਚ 6-6 ਅਤੇ ਮਨੀਪੁਰ ਵਿਚ 5 ਪ੍ਰਤੀਨਿਧੀਆਂ ਨੇ ਇਹ ਕਾਰਾ ਕੀਤਾ ਹੈ। ਤੇ ਦਿਲਚਸਪ ਗੱਲ ਅਖਬਾਰ ਲਿਖਦਾ ਹੈ ਕਿ ਇਹ ਹੈ ਕਿ ਨਾਗਾਲੈਂਡ ਅਤੇ ਪੱਛਮੀ ਬੰਗਾਲ ਵਿਚ ਕੁੱਲ ਦਲ ਬਦਲੀ ਦੇ ਮਾਮਲਿਆਂ ਵਿਚੋਂ ਲਗਭਗ 47% ਦਾ ਯੋਗਦਾਨ ਰਿਹਾ ਹੈ। ਸਨ 2022 ਅਤੇ 2026 ਦੇ ਵਿਚਕਾਰ ਇਸ ਵੱਡੀ ਸਮੱਸਿਆ ਜਿਹੜਾ ਹੈ ਸਿਆਸੀ ਹਿਜਤ ਨੇ ਨਾਗਾਲੈਂਡ, ਪੱਛਮੀ ਬੰਗਾਲ, ਤੇਲੰਗਾਨਾ, ਗੋਆ, ਮਹਾਰਾਸ਼ਟਰ ਅਤੇ ਮਨੀਪੁਰ ਸਮੇਤ ਕਈ ਰਾਜਾਂ ਵਿਚ ਹੁਕਮਰਾਨ ਅਤੇ ਵਿਰੋਧੀ ਧਿਰ ਦੀ ਤਸਵੀਰ ਬਦਲ ਦਿੱਤੀ ਹੈ। ਰਿਪੋਰਟ ਦਰਸਾਉਂਦੀ ਹੈ ਕਿ ਨੈਸ਼ਨਲ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਇਸ ਪਾਰਟੀ ਦੇ 25 ਚੁਣੇ ਹੋਏ ਪ੍ਰਤੀਨਿਧੀਆਂ ਨੇ ਪਾਰਟੀ ਛੱਡ ਦਿੱਤੀ, ਜੋ ਕਿ ਕੁੱਲ ਦਲ ਬਦਲੀਆਂ ਦਾ 23% ਹੈ। ਇਸ ਤੋਂ ਬਾਅਦ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਤੇ ਕਾਂਗਰਸ ਦਾ ਨੰਬਰ ਆਉਂਦਾ, ਜਿਨ੍ਹਾਂ ਨੇ 20 ਅਤੇ 19 ਚੁਣੇ ਹੋਏ ਪ੍ਰਤੀਨਿਧਾਂ ਨੇ ਦਲ ਬਦਲੀ ਕੀਤੀ। ਇਸ ਤੋਂ ਇਲਾਵਾ ਭਾਰਤ ਰਾਸ਼ਟਰ ਸਮਿਤੀ ਨੇ 9 ਪ੍ਰਤੀਨਿਧੀਆਂ, ਆਮ ਆਦਮੀ ਪਾਰਟੀ ਤੇ ਨੈਸ਼ਨਲ ਕਾਂਗਰਸ ਪਾਰਟੀ ਦੇ 7-7, ਸ਼ਿਵ ਸੈਨਾ UBT ਦੇ 6, JDU ਦੇ 5 ਅਤੇ ਮੇਘਾਲਿਆ ਦੀ ਨੈਸ਼ਨਲ ਪੀਪਲਸ ਪਾਰਟੀ ਦੇ 4 ਪ੍ਰਤੀਨਿਧਾਂ ਨੇ ਪਾਰਟੀਆਂ ਬਦਲੀਆਂ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਅਖਬਾਰ ਲਿਖਦਾ ਹੈ ਕਿ ਇਹ ਹੈ ਕਿ NDPP, ਤ੍ਰਿਣਮੂਲ ਕਾਂਗਰਸ ਅਤੇ ਕਾਂਗਰਸ ਤੋਂ ਆਉਣ ਵਾਲੇ ਨੇਤਾਵਾਂ ਦੀ ਗਿਣਤੀ 64 ਸੀ, ਜੋ ਕਿ ਕੁੱਲ ਦਲ ਬਦਲੀਆਂ ਦੇ ਮਾਮਲਿਆਂ ਦਾ 58% ਹੈ। ਪਾਰਟੀ ਬਦਲਣ ਵਾਲਿਆਂ ਲਈ ਨਾਗਾਲੈਂਡ ਦੀ ਪਾਰਟੀ ਨਾਗਾ ਪੀਪਲਜ਼ ਫਰੰਟ ਮੁੱਖ ਪਸੰਦ ਰਹੀ, ਜਿਸ ਵਿਚ 32 ਨੇਤਾ ਸ਼ਾਮਲ ਹੋਏ। ਇਸ ਤੋਂ ਬਾਅਦ ਭਾਜਪਾ ਨੇ 29, ਨੈਸ਼ਨਲ ਸਿਟੀਜ਼ਨ ਪਾਰਟੀ ਆਫ ਇੰਡੀਆ ਭਾਵ NCPI ਨੇ 20 ਆਗੂ ਸ਼ਾਮਲ ਕਰਵਾਏ। ਕਾਂਗਰਸ ਨੇ 9, ਸ਼ਿਵ ਸੈਨਾ ਨੇ 8, NPP ਨੇ 6 ਅਤੇ PPA ਨੇ 4 ਪ੍ਰਤੀਨਿਧ ਖਿੱਚੇ। NPF ਭਾਜਪਾ ਅਤੇ ਨੈਸ਼ਨਲਿਸਟ ਸਿਟੀਜ਼ਨ ਪਾਰਟੀ ਆਫ ਇੰਡੀਆ ਨੇ ਮਿਲ ਕੇ 111 ਵਿਚੋਂ 81 ਆਗੂਆਂ ਨੂੰ ਆਪਣੇ ਵੱਲ ਖਿੱਚਿਆ। ਇਹ ਕੁੱਲ ਦਲ ਬਦਲੀ ਦਾ 73% ਦੱਸਿਆ ਜਾਂਦਾ ਹੈ। ਹਾਲ ਹੀ ਦੇ ਸਾਲਾਂ ਵਿਚ ਕੁਝ ਰਾਜਾਂ ਵਿਚ ਸਰਕਾਰਾਂ ਦੇ ਡਿੱਗਣ ਜਾਂ ਸਿਆਸੀ ਤਬਦੀਲੀਆਂ ਵਿਚ ਵਿਧਾਇਕ ਵੱਲੋਂ ਦਲ ਬਦਲਣ ਇਕ ਮਹੱਤਵਪੂਰਨ ਕਾਰਕ ਰਿਹਾ ਹੈ। ਤੇ ਅਖਬਾਰ ਲਿਖਦਾ ਹੈ ਕਿ ਨਾਗਾਲੈਂਡ ਵਿਚ ਸਭ ਤੋਂ ਵੱਧ ਦਲ ਬਦਲੀਆਂ ਹੋਈਆਂ, 32 ਪ੍ਰਤੀਨਿਧੀਆਂ ਨੇ ਪੱਖ ਬਦਲਿਆ, ਜਿਸ ਨਾਲ ਉਥੇ ਸਿਆਸੀ ਤਾਕਤਾਂ ਦਾ ਇਕ ਨਵਾਂ ਸੰਤੁਲਨ ਬਣਿਆ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਤੋਂ 20 ਸੰਸਦ ਮੈਂਬਰਾਂ ਦੇ ਜਾਣ ਨਾਲ ਵਿਦੇਸ਼ੀ ਰਾਜਨੀਤੀ ਦੀ ਦਿਸ਼ਾ ਬਦਲ ਗਈ। ਤੇਲੰਗਾਨਾ ਵਿਚ 9 BRS ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋਏ, ਜਿਸ ਨਾਲ ਵਿਧਾਨ ਸਭਾ ਵਿਚ ਪਾਰਟੀ ਦੀ ਤਾਕਤ ਕਮਜ਼ੋਰ ਹੋਈ ਅਤੇ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਈ। ਗੋਆ ਵਿਚ 8 ਕਾਂਗਰਸੀ ਵਿਧਾਇਕ ਭਾਜਪਾ ਵਿਚ ਸ਼ਾਮਲ ਹੋਏ, ਮਨੀਪੁਰ ਵਿਚ 5 JDU ਵਿਧਾਇਕ ਭਾਜਪਾ ਵਿਚ ਸ਼ਾਮਲ ਹੋਏ, ਜਦੋਂ ਕਿ ਮਹਾਰਾਸ਼ਟਰ ਵਿਚ 6 ਸ਼ਿਵ ਸੈਨਾ, ਸੈਨਾ UBT, ਸੰਸਦ ਮੈਂਬਰ ਸ਼ਿੰਦੇ ਧੜੇ ਦੀ ਸ਼ਿਵ ਸੈਨਾ ਵਿਚ ਸ਼ਾਮਲ ਹੋਏ। ਬਹੁਤ ਸਾਰੇ ਰਾਜਾਂ ਵਿਚ ਦਲ ਬਦਲੀਆਂ ਨੇ ਚੋਣਾਂ ਦੇ ਸਮੇਂ ਵੋਟਰਾਂ ਵੱਲੋਂ ਬਣਾਏ ਗਏ ਸਿਆਸੀ ਦ੍ਰਿਸ਼ ਨੂੰ ਹੀ ਅਖਬਾਰ ਲਿਖਦਾ ਹੈ ਕਿ ਬਦਲ ਦਿੱਤਾ ਹੈ। ਲੋਕਤੰਤਰ ਦਾ ਸਿਧਾਂਤ ਲੋਕਾਂ ਦੀ ਸਰਕਾਰ ਲੋਕਾਂ ਵੱਲੋਂ ਅਤੇ ਲੋਕਾਂ ਲਈ ਉਤੇ ਨਿਰਭਰ ਹੈ, ਜਿੱਥੇ ਨਾਗਰਿਕਾਂ ਦੇ ਹਿੱਤ ਸਭ ਤੋਂ ਵੱਧ ਮਹੱਤਵ ਰੱਖਦੇ ਹਨ। ਪਰ ਇਸ ਬੁਨਿਆਦੀ ਸਿਧਾਂਤ ਦਾ ਮੋਦੀ ਸਰਕਾਰ ਆਉਣ ਤੋਂ ਬਾਅਦ ਰੋਜ਼ ਜਨਾਜ਼ਾ ਨਿਕਲ ਰਿਹਾ ਹੈ। ਕਦੇ ਨਾ ਖਤਮ ਹੋਣ ਵਾਲੀ ਸੱਤਾ ਅਤੇ ਪੈਸੇ ਦੀ ਭੁੱਖ ਸਾਡੇ ਵਿਧਾਇਕਾਂ ਅਤੇ ਸਿਆਸੀ ਪਾਰਟੀਆਂ ਵਿਚ ਇਕ ਅਭਿਆਸ ਬਣ ਗਿਆ ਹੈ। ਵਰਤਮਾਨ ਦਲ ਬਦਲੀ ਕਾਨੂੰਨ ਬੇਬਸ ਹੈ, ਪਰ ਉਮੀਦ ਦੀ ਇਕ ਨਵੀਂ ਕਿਰਨ ਨਜ਼ਰ ਆਈ ਹੈ। ਤੇ ਅਖਬਾਰ ਲਿਖਦਾ ਹੈ ਕਿ ਦੇਸ਼ ਦਾ ਨੌਜਵਾਨ ਜਾਗ ਪਿਆ ਹੈ, ਜਾਗ ਅਤੇ ਹੁਣ ਉਹੀ ਦੱਸੇਗਾ ਕਿ ਦਲ ਬਦਲੂਆਂ ਦੇ ਨਾਲ ਕਿਵੇਂ ਨਜਿੱਠਣਾ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਨੌਜਵਾਨਾਂ ਦੇ ਸਹਿਯੋਗ ਦੇ ਨਾਲ ਕੱਲਾ ਕੱਲਾ ਸ਼ਬਦ ਉਨ੍ਹਾਂ ਦਾ ਗਿਆ ਲਾਲ ਨਹੀਂ ਟਲਦਾ। ਧੰਨਵਾਦ ਸਾਹਿਬ ਤੁਸੀਂ ਸੁਣਿਆ, ਪੜਦਿਆਂ ਗਲਤੀ ਹੋ ਗਈ ਹੋਵੇ, ਖਿਮਾ ਦੇ ਜਾਚਕ ਹਾਂ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਹਾਡੇ ਵੱਲੋਂ ਜੋ ਸਾਨੂੰ ਪ੍ਰੋਗਰਾਮ ਦੇ ਵਿਚ ਫੀਡਬੈਕ ਮਿਲਦੀ ਹੈ, ਜੋ ਰਿਸਪਾਂਸ ਤੁਸੀਂ ਦਿੱਤਾ, ਉਸ ਲਈ ਬਹੁਤ ਬਹੁਤ ਸ਼ੁਕਰੀਆ। ਤੇ ਇਕ ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਅੱਗੇ ਲਵਾਂਗੇ। ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।
9: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647 4781 88 6475478188 ਲੋਟਸ ਫਿਊਨਰਲ ਹੋਮ।
10: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

ਮਾਂ ਘਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜੀ ਦੇ ਵਿੱਚ ਦੀ ਸਾਹ ਵਗਦੇ ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ।
1: Real news, real impact, showing you real world. CJMR 1320, the voice of the city.

ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

Keep it on the voice of the city, CJMR 1320.

This is CJMR 1320, the voice of the city.

0: Chernaxis.
1: You're listening to CJMR 1320, the voice of the city.

0: Keep it on the voice of the city, CJMR 1320.
1: Mo Fusion, baby.

listening to CJMR 1320, the voice of the city.

ਹਾਂ ਤਾਂ ਦੋਸਤੋ ਗੱਲ ਏਦਾਂ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੋਨਰੋ ਵੱਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: Keep it on the voice of the city, CJMR 1320.
2: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

Keep it on the voice of the city, CJMR 1320.

ਦੀ ਫਿਰ ਜਾਏ ਮੇਰਾ ਯਾਰ ਚ ਧੋਖੇ ਬਾਜ ਤੋ ਉਸ ਪੈ ਬਿਜਲੀ ਗਿਰ ਜਾਏ ਮੇਰਾ ਯਾਰ ਚ ਧੋਖੇ ਬਾਜ ਤੋ ਉਸ ਪੈ ਬਿਜਲੀ ਗਿਰ ਜਾਏ ਆਰਾ ਕੇ ਕਹਾ ਮੇਰਾ ਚੜ ਰਹੀ ਹੈ ਬਾਵੜਾ ਹੋ ਰਹੀ ਹੈ ਹੋ ਨਾ ਮੈਂ

ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਉਹ ਜਦ ਖਿੱਚ ਕੇ ਛੜੇ ਨੇ ਅੱਖ ਮਾਰੀ,

You're listening to CJMR 1320, the voice of the city.

योर रेडियो स्टार आ गया फिर तो एक बार तुहाड़ा अपना CJMR 1320 CJMR 1320

0: ਜੇਐਮਆਰ 1320 ਏਐਮ ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਵੈਰੀ ਗੁੱਡ ਆਫਟਰਨੂਨ। 1:11 ਤੇ 11 ਮਿੰਟ ਹੋ ਚੁੱਕੇ ਨੇ ਤੇ ਪ੍ਰੋਗਰਾਮ ਰੀਸ਼ਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ ਜੀ। ਠੀਕ 4 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਰਹੇਗਾ ਇਹਨਾਂ ਕੁਛ ਇੱਕ ਮਿੰਟਾਂ ਦੇ ਵਿਚ, ਪਲਾਂ ਦੇ ਵਿਚ, ਜਿੱਥੇ ਦੁਨੀਆਂ ਭਰ ਦੀਆਂ ਭਰਪੂਰ ਖਬਰਾਂ, ਗੱਲਾਂ ਬਾਤਾਂ, ਗੀਤ ਸੰਗੀਤ, ਮਨੋਰੰਜਨ ਲੈ ਕੇ ਤੁਹਾਡੇ ਵਾਸਤੇ ਦਾਸ ਅਰਸ਼ ਚਾਵਲਾ ਹਾਜ਼ਰ ਹੈ। ਉੱਥੇ ਤੁਹਾਡੇ ਵਾਸਤੇ ਅਸੀਂ ਕਾਫੀ ਕੁਛ ਜਿਹੜੇ ਵੱਖ ਵੱਖ ਅਦਾਰੇ ਤੁਹਾਡੇ ਲਈ ਤਿਆਰ ਕੀਤੇ ਨੇ ਤੇ ਜਿਨ੍ਹਾਂ ਦੇ ਵਿਚ ਤਾਂ ਉਹ ਫਿਰ ਤੁਹਾਨੂੰ ਥੋੜਾ ਜਿਹਾ ਚਾਨਣਾ ਪਾਉਂਦੇ ਆ ਜੀ। ਇਹ ਸਾਡਾ ਕਹਿ ਲੋ ਕਿ ਦੂਜਾ ਹਫ਼ਤਾ 1320 AM ਤੇ ਵੀਕ ਐਂਡ ਸ਼ੋ ਜੋ ਅਸੀਂ 8 ਮਹੀਨੇ ਪਹਿਲਾਂ ਇੱਥੇ ਕਰਦੇ ਹੁੰਦੇ ਸੀ, ਦੁਬਾਰਾ ਮੁੜ ਵਾਪਸ ਅਸੀਂ ਆ ਚੁੱਕੇ ਹਾਂ ਤੁਹਾਡੇ ਪਿਆਰ ਮੁਹੱਬਤ ਦੇ ਨਾਲ, ਜ਼ੋਰਾਂ ਸ਼ੋਰਾਂ ਦੇ ਨਾਲ ਅਸੀਂ ਆ ਚੁੱਕੇ ਹਾਂ। ਸੋ ਮੈਂ ਉਮੀਦ ਕਰਦਾ ਹਾਂ ਕਿ ਜਿੰਨੇ ਵੀ ਸਾਡੇ ਰੱਬ ਵਰਗੇ ਸਰੋਤੇ, ਮੈਂ ਅਗੇਨ ਬਹੁਤ ਵੱਡੀ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ ਤੇ ਅੱਜ ਤੁਹਾਡੀ ਪਰਖ ਹੋਵੇਗੀ। ਉਹ ਕਿਸ ਤਰ੍ਹਾਂ ਵੀ ਵੱਖ ਵੱਖ ਅਦਾਰੇ ਅਸੀਂ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾਂ ਤਾਂ ਦੇਖੋ ਜੀ, ਜੇ ਲੰਬੇ ਰੂਟਾਂ ਤੇ ਜਾ ਰਹੇ ਹੋ ਤੁਹਾਡੇ ਵਾਸਤੇ ਇੱਕ ਲੋਕਲ ਨੰਬਰ ਤਿਆਰ ਕੀਤਾ ਹੈ 6479101320। ਇਸ ਨੂੰ ਜ਼ਰਾ ਘੁਮਾ ਕੇ ਡਾਇਲ ਕਰਕੇ ਸੁਣੋ, ਕੁਆਲਿਟੀ ਦੇਖੋ ਕਿ ਤੁਹਾਨੂੰ ਆਵਾਜ਼ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ। ਸੁਣੋ ਆਯੁਸ਼ ਸੇ 6479101320 ਤੁਸੀਂ ਡਾਇਲ ਕਰਕੇ ਸੁਣ ਸਕਦੇ ਹੋ। ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। ਆਕਾਸ਼ਵਾਣੀ 1320 ਦੀਆਂ ਲਹਿਰਾਂ ਤੱਕ, ਜਿੱਥੇ ਦੂਰ ਤੱਕ ਸਾਡੀ ਆਵਾਜ਼ ਸੁਣਾਈ ਦੇ ਰਹੀ ਹੈ, ਮੈਂ ਅੱਜ ਜਾਣਨਾ ਚਾਹਾਂਗਾ ਕਿ ਸਾਨੂੰ ਤੁਸੀਂ ਕਿੱਥੋਂ ਕਿੱਥੋਂ ਸੁਣ ਰਹੇ ਹੋ, ਸਾਡੀ ਆਵਾਜ਼ ਤੁਹਾਨੂੰ ਕਿੱਥੋਂ ਕਿੱਥੋਂ ਤੱਕ ਪਹੁੰਚ ਰਹੀ ਹੈ। ਬਿਕਾਜ਼ ਐਜ਼ ਯੂ ਨੋ, ਸਾਡੀ ਟੈਸਟਿੰਗ ਫੇਸ ਚੱਲ ਰਹੀ ਹੈ ਐਂਡ ਹਾਲੇ ਹਾਲੇ ਹੁਣੀ ਹੁਣੀ ਅਸੀਂ ਤਕਰੀਬਨ, ਸਾਨੂੰ ਮਹੀਨਾ ਹੀ ਹੋ ਗਿਆ ਜੀ ਆਲਮੋਸਟ, ਕਿ ਅਸੀਂ ਇਹ ਟੈਸਟਿੰਗ ਫੇਸ ਦੇ ਉੱਤੋਂ ਲੰਘ ਰਹੇ ਹਾਂ ਜੀ। ਕੁਛ ਇੱਕ ਮੁਸ਼ਕਲਾਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਸੀ, ਆ ਰਹੀਆਂ ਨੇ, ਕਰ ਰਹੇ ਹਾਂ ਠੀਕ ਉਹਨਾਂ ਨੂੰ, ਬਟ ਤੁਸੀਂ ਸਾਡੇ ਸਰੋਤਿਓ ਬਣ ਕੇ ਸਾਡਾ ਸਾਥ ਦੇਣਾ। ਸਾਨੂੰ ਦੱਸੋ ਤੁਸੀਂ ਕਿੱਥੋਂ ਕਿੱਥੋਂ ਸਾਨੂੰ ਸੁਣ ਰਹੇ ਹੋ। ਉਹਦੇ ਵਾਸਤੇ ਕਾਲ ਕਰਨ ਲਈ ਸਾਡੇ ਸਟੂਡੀਓ ਦੇ ਵਿਚ ਨੰਬਰ ਉਹੀ 905-813-1320 905-813-1320 905-813-1320 ਤੇ ਤੁਸੀਂ ਡਾਇਲ ਕਰਕੇ ਸਾਡੇ ਨਾਲ ਆਨ ਏਅਰ ਜੁੜ ਸਕਦੇ ਹੋ। ਸੋ ਗਾਇਸ, ਕਾਲ ਕਰੋ ਸਾਨੂੰ, ਸਾਨੂੰ ਦੱਸੋ ਕਿ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਜੇ ਪਹੁੰਚ ਰਹੀ ਹੈ ਤਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿਚੋਂ, ਗਲੀਆਂ ਦੇ ਵਿਚੋਂ, ਨੁੱਕੜਾਂ ਦੇ ਵਿਚੋਂ, ਕਿੱਥੋਂ ਕਿੱਥੋਂ ਤੁਹਾਨੂੰ ਤੁਸੀਂ ਸੁਣ ਰਹੇ ਹੋ, ਚਾਹੇ ਉਹ ਐਪ ਹੋਵੇ, ਚਾਹੇ ਉਹ ਮੇਨਲੀ ਸਾਨੂੰ ਇਹ ਕੰਸਰਨ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਦੂਰ ਤੱਕ ਸਾਨੂੰ ਸੁਣਾਈ ਦੇਵੇ। ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਕੁਆਲਿਟੀ ਵਾਲਾ ਪ੍ਰੋਗਰਾਮ ਦਿੱਤਾ ਜਾਵੇ। ਸੋ ਵੱਖ ਵੱਖ ਨਵੇਂ ਨਵੇਂ ਹੋਸਟ ਸਾਡੇ ਪ੍ਰੋਗਰਾਮ ਦੇ ਵਿਚ ਜੁੜਨ ਜਾ ਰਹੇ ਨੇ ਜੀ, ਉਹਨਾਂ ਦੀ ਲਿਸਟ ਆਪਾਂ ਕੁਛ ਹੀ ਦਿਨਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਸੋ ਅਗੇਨ, ਸਟੂਡੀਓ ਦਾ ਨੰਬਰ 905-813-1320 905-813-1320 ਤੇ ਸਾਡੇ ਡਾਇਲ ਕਰਕੇ ਆਨ ਏਅਰ ਸਾਡੇ ਨਾਲ ਜੁੜ ਸਕਦੇ ਹੋ। ਸਾਨੂੰ ਬੜੀ ਖੁਸ਼ੀ ਹੋਵੇਗੀ ਕਿ ਤੁਸੀਂ ਆਪਣੇ ਫੀਡਬੈਕ ਸਾਨੂੰ ਦਿਓ, ਦੱਸੋ ਕਿ ਸਾਨੂੰ ਤੁਸੀਂ ਕਿੱਥੋਂ ਕਿੱਥੋਂ ਤੱਕ ਸੁਣ ਰਹੇ ਹੋ। ਤੇ ਦੂਜੀ ਗੱਲ ਏ, ਅਗਰ ਤੁਸੀਂ ਲੋਕਲ ਨੰਬਰ ਤੇ ਸੁਣਨਾ ਚਾਹੁੰਦੇ ਹੋ, ਇੱਕ ਵਾਰੀ ਫਿਰ ਤੋਂ ਮੈਂ ਨੰਬਰ ਦੱਸ ਦੇਣਾ, ਬਿਕਾਜ਼ ਇਹ ਨਵਾਂ ਨੰਬਰ ਹੈ 6479101320। ਐਪ ਡਾਊਨਲੋਡ ਕਰ ਸਕਦੇ ਹੋ, ਆਈ ਹਾਰਟ ਰੇਡੀਓ ਦਾ ਐਪ ਤੁਸੀਂ ਟੈਸਲਾ ਦੀ ਗੱਡੀਆਂ ਦੇ ਵਿਚ ਸੁਣ ਸਕਦੇ ਹੋ। ਕੁਛ ਦਿਨਾਂ ਦੇ ਵਿਚ ਬਹੁਤ ਸਾਰੀਆਂ ਵੱਡੇ ਵੱਡੇ ਸਰਪ੍ਰਾਈਜ਼ ਤੁਹਾਨੂੰ ਪ੍ਰੋਗਰਾਮ ਦੇ ਵਿਚ ਅਸੀਂ ਦਵਾਂਗੇ ਜ਼ਰੂਰ। ਸੋ ਰੂਪਰੇਖਾ ਕੁਛ ਇਸ ਪ੍ਰਕਾਰ ਕਿ ਪੰਜਾਬ ਵੀ ਲੈ ਕੇ ਚੱਲਾਂਗੇ ਤੁਹਾਨੂੰ, ਜਗਰਾਉਂ ਸ਼ਹਿਰ ਜਿੱਥੇ ਵੀਰ ਰਾਣਾ ਜੀ ਹਾਜ਼ਰ ਹੋਣਗੇ, ਉਹਨਾਂ ਆਪਾਂ ਗੱਲਾਂ ਬਾਤਾਂ ਕਰਾਂਗੇ, ਗੁਫ਼ਤਗੂ ਕਰਾਂਗੇ। ਮਿਊਨਿਸਪਲ ਚੋਣਾਂ ਦੀਆਂ ਜੋ ਇਲੈਕਸ਼ਨਾਂ ਹੋ ਰਹੀਆਂ ਨੇ ਉਹਦੇ ਬਾਰੇ ਆਪਾਂ ਇਨ ਬਿੰਦ ਤੁਹਾਨੂੰ ਅੱਜ ਨਾ ਗਾਈਡ ਕਰਾਂਗੇ। ਮੈਂ ਹੈਰਾਨ ਆ, ਕਈ ਲੋਕ, ਅੱਬਲ ਤਾਂ ਮੈਂ ਬਹੁਤ ਘੱਟ ਰੇਡੀਓ ਪ੍ਰੋਗਰਾਮਸ ਸੁਣਦਾ, ਪਰ ਜਦੋਂ ਸਾਡੇ ਰੱਬ ਵਰਗੇ ਸਰੋਤੇ ਕਾਲਰਸ ਹੋਸਟਾਂ ਨੂੰ ਜਦੋਂ ਸਵਾਲ ਪੁੱਛਦੇ ਨੇ ਜਾਂ ਜਵਾਬ ਦਿੰਦੇ ਨੇ ਜੀ, ਰੀਜਨਲ ਕਾਉਂਸਲਰ ਦੀਆਂ ਡਿਊਟੀਆਂ ਉਹ ਕਨਫਿਊਜ਼ ਕਰ ਰਹੇ ਨੇ ਜੀ ਸਿਟੀ ਕਾਉਂਸਲ ਦੇ ਨਾਲ, ਤੇ ਸਿਟੀ ਕਾਉਂਸਲਰ ਦੀਆਂ ਡਿਊਟੀਆਂ ਰੀਜਨਲ ਕਾਉਂਸਲ ਦੇ ਨਾਲ ਕਨਫਿਊਜ਼ ਕਰ ਰਹੇ ਨੇ। ਦੂਜੀ ਗੱਲ, ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੇਅਰ ਦੀ ਡਿਊਟੀ ਕੀ ਹੁੰਦੀ ਹੈ, ਤੇ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਮੇਅਰ ਦੇ ਨਾਲ ਡੈਪੂਟੀ ਮੇਅਰ ਵੀ ਹੁੰਦਾ, ਡੈਪੂਟੀ ਮੇਅਰ ਦੇ ਨਾਲ ਹੋਰ ਵੀ ਅਦਾਰੇ ਹੁੰਦੇ ਨੇ। ਐਂਡ ਮੈਂ ਇਹ ਹੈਰਾਨ ਆ ਕਿ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਕੂਲ ਟਰੱਸਟੀ ਦੇ ਕੀ ਕੁਛ ਅਹੁਦੇ ਨੇ। ਸੋ ਅੱਜ ਥੋੜਾ ਜਿਹਾ ਟਾਈਮ ਕੱਢ ਕੇ ਜ਼ਰੂਰ ਸੁਣਿਓ ਜੀ, ਤੇ ਫਿਰ ਆਪਣੇ ਆਪ ਨੂੰ ਤੁਸੀਂ ਝਾਤੀ ਮਾਰਿਓ ਕਿ ਯਾਰ ਮੈਂ ਕਿਹੜਾ ਸਵਾਲ ਕਿਸ ਨੂੰ ਪੁੱਛਣਾ ਜਦੋਂ ਉਹ ਤੁਹਾਡੇ ਦਰਵਾਜ਼ੇ ਦੇ ਵਿੱਚ ਦਸਤਕ ਦੇਵੇਗਾ। ਸੋ ਬਾਰ ਬਾਰ ਮੈਂ ਰਿਪੀਟ ਤਾਂ ਕਰ ਰਿਹਾ ਜੀ ਕਿਉਂਕਿ 26 ਅਕਤੂਬਰ ਨੂੰ ਇਲੈਕਸ਼ਨ ਹੋ ਰਹੇ ਨੇ ਜੀ, ਐਂਡ ਵੱਖ ਵੱਖ ਕੈਂਡੀਡੇਟਸ ਆਪਣੇ ਜ਼ੋਰ ਲਾ ਰਹੇ ਨੇ ਪੂਰਾ, ਐਂਡ ਤੁਸੀਂ ਐਜ਼ ਸਿਟੀਜ਼ਨਸ, ਐਜ਼ ਰੈਜ਼ੀਡੈਂਟਸ ਆਫ ਦੈਟ ਵਾਰਡ, ਆਪਣੇ ਮਨ ਪਸੰਦੀ ਦੇ ਕੈਂਡੀਡੇਟ ਨੂੰ ਜ਼ਰੂਰ ਵੋਟ ਪਾਓ। ਵੋਟ ਪਾਉਣਾ ਤੁਹਾਡਾ ਇੱਕ ਅਲੱਗ ਜੀ ਫਰਜ਼ ਆ। ਯੂ ਹੈਵ ਟੂ ਵੋਟ, ਬਿਕਾਜ਼ ਬਾਅਦ ਚੋਂ ਫਿਰ ਤੁਸੀਂ ਕਹਿਣਾ ਕਿ ਇਹ ਹੋ ਗਿਆ, ਉਹ ਹੋ ਗਿਆ, ਆਹ ਹੋ ਗਿਆ। ਜਿਹਨੂੰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਉਸ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾਓ। ਹਰ ਇੱਕ ਇਲੈਕਸ਼ਨ ਦੇ ਮੌਕੇ ਦੇ ਵਿੱਚ ਜਾਂ ਹਰ ਇੱਕ ਟਰਮ ਦੇ ਵਿੱਚ ਕੋਈ ਵੀ ਬੰਦਾ ਨਾ 100% ਸਹੀ ਨਹੀਂ ਹੁੰਦਾ। ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਜਾਂ ਉਸ ਗਲਤੀ ਨੂੰ ਸੁਧਾਰਨ ਲਈ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ। ਸੋ ਤੁਸੀਂ ਜਿਹੜੇ ਵੀ ਕੈਂਡੀਡੇਟਸ ਤੁਹਾਡੇ ਦਰਵਾਜ਼ੇ ਦੇ ਵਿੱਚ ਦਸਤਕ ਦਿੰਦੇ ਨੇ ਉਹਨਾਂ ਨੂੰ ਤੁਸੀਂ ਸਵਾਲ ਪੁੱਛੋ। ਐਂਡ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਕਹਿੰਦੇ ਨੇ ਕਿ ਬੱਚਿਆਂ ਨੂੰ ਤੁਸੀਂ ਕਿਉਂ ਫਲਾਇਰਸ ਫੜਾਉਂਦੇ ਹੋ, ਬਈ ਇਹਦੇ ਵਿੱਚ ਬੱਚਿਆਂ ਨੂੰ ਨਾ ਇੱਕ ਐਜੂਕੇਸ਼ਨ ਮਿਲਦੀ ਹੈ। ਇੱਕ ਤਾਂ ਦੇਖੋ ਜੀ, ਉਹਨਾਂ ਨੂੰ ਆਪਣੇ ਵਾਲੰਟੀਅਰ ਆਵਰਸ ਮਿਲਦੇ ਨੇ, ਦੈਟ ਇਜ਼ ਅ ਵੈਰੀ ਬਿਗ ਥਿੰਗ ਇਨ ਹਾਈ ਸਕੂਲ। ਸ਼ਾਇਦ ਸਾਡੇ ਬਜ਼ੁਰਗਾਂ ਨੂੰ ਜਾਂ ਸਾਡੇ ਪੇਰੈਂਟਸ ਨੂੰ ਨਹੀਂ ਪਤਾ ਹੋਵੇਗਾ, ਬਟ ਉਹ ਵਾਲੰਟੀਅਰ ਆਵਰਸ ਬੜੇ ਕਰੂਸ਼ਲ ਹੁੰਦੇ ਨੇ ਟੂ ਗ੍ਰੈਜੂਏਟ। ਇੱਕ ਤਾਂ ਉਹਨਾਂ ਨੂੰ ਲਾਈਫ ਸਟਾਈਲ ਪਤਾ ਲੱਗਦਾ ਕਿ ਜਦੋਂ ਕੋਈ ਬੰਦਾ ਵਿਚਰਦਾ ਜੀ ਆਮ ਜਨਤਾ ਦੇ ਵਿੱਚ, ਤਾਂ ਉਹਨਾਂ ਨੂੰ ਐਟੀਕੇਟਸ ਮਿਲਦੇ ਨੇ। ਦੂਜੀ ਗੱਲ, ਹਰ ਵਾਰਡ ਦੇ ਵਿੱਚ ਹਜ਼ਾਰ ਘਰ ਨੇ ਜੀ, ਤੇ ਇਹ ਨਹੀਂ ਹੈ ਕਿ ਇੱਕ ਬੰਦਾ, ਇੱਕ ਕੈਂਡੀਡੇਟ ਤੁਹਾਡੇ ਘਰ ਦੇ ਵਿੱਚ ਦਸਤਕ ਆਵੇ ਜਾਂ ਨਾ ਆਵੇ, ਬਿਕਾਜ਼ ਵਾਰਡ ਬਹੁਤ ਵੱਡੇ ਨੇ ਜੀ। ਖੈਰ, ਮੈਂ ਇਸ ਨੂੰ ਸਮੇਟਦਾ ਹੋਇਆ ਦੱਸਦਾ ਕਿ 26 ਅਕਤੂਬਰ ਨੂੰ ਇਲੈਕਸ਼ਨ ਆ ਰਹੇ ਨੇ, ਤੇ 26 ਅਕਤੂਬਰ ਨੂੰ ਤੁਹਾਡੇ ਲਾਗਲੇ ਜਿੱਥੇ ਵੀ ਸਕੂਲ ਹੋਣਗੇ, ਜਿੱਥੇ ਵੀ ਸੈਂਟਰਸ ਹੋਣਗੇ, ਉੱਥੇ ਵੱਡੀ ਤਾਦਾਦ ਦੇ ਵਿੱਚ ਐਡਵਾਂਸ ਪੋਲਿੰਗ ਵੀ ਹੋਣੀ ਹੈ ਜੀ। ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜੀ। ਕੁਛ ਇੱਕ ਕੈਂਡੀਡੇਟਸ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਆਉਣਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸੋ ਕੁੱਲ ਮਿਲਾ ਕੇ ਕਾਫੀ ਜੋ ਇਸ ਵੇਲੇ ਮਿਊਨਿਸਪਲ ਚੋਣਾਂ ਨੂੰ ਲੈ ਕੇ ਜੋ ਕਿਉਂਕਿ ਗਰਮਾਈ ਹੋਈ ਪਈ ਹੈ ਜੀ, ਚਾਹੇ ਉਹ ਤੁਸੀਂ ਜਿਹੜੇ ਮਰਜ਼ੀ ਸਿਟੀ ਨੂੰ ਲੈ ਲਓ ਜਾਂ ਵਾਰਡ ਨੂੰ ਲੈ ਲਓ, ਪਰ ਅੱਜ ਅਸੀਂ ਜ਼ਿਆਦਾ ਫੋਕਸ ਕਰਾਂਗੇ ਜੀ ਵਾਰਡ 9 ਐਂਡ 10 ਨੂੰ ਲੈ ਕੇ। ਸਾਡੇ ਨਾਲ ਹੌਟਲਾਈਨ ਤੇ ਜੁੜ ਚੁੱਕੇ ਨੇ ਕਮਿਊਨਿਟੀ ਦੀ ਮੰਨੀ ਪ੍ਰਮੰਨੀ ਸ਼ਖਸੀਅਤ, ਜੋ ਕਿ ਮੈਨੂੰ ਲੱਗਦਾ ਜੀ, ਐਂਡ ਇਹਦੇ ਵਿੱਚ ਦੋ ਰਾਵਾਂ ਨਹੀਂ ਹੈ, ਜਦੋਂ ਇਹ ਸਕੂਲ ਟਰੱਸਟੀ ਵੀ ਨਹੀਂ ਸੀ, ਜਦੋਂ ਇਹ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਸੀ, ਤੇ ਜਦੋਂ ਇਹ ਇੱਕ ਆਮ ਇਨਸਾਨ ਸਨ, ਜਦੋਂ ਇਹ ਹਾਲੇ ਵੀ ਇੱਕ ਜਰਨਲਿਜ਼ਮ ਦੇ, ਮੈਂ ਤਾਂ ਕਹਿੰਦਾ ਬਾਬਾ ਬੋਰਡ ਨੇ ਜੀ, ਉਦੋਂ ਵੀ ਇਹਨਾਂ ਨੇ ਉਹ ਕੰਮ ਕਰਕੇ ਦਿਖਾਏ ਜੋ ਮੈਨੂੰ ਨਹੀਂ ਲੱਗਦਾ ਕਿਸੇ ਨੇ ਵੀ, ਕੋਈ ਵੀ ਜੋ ਵੀ ਕੈਂਡੀਡੇਟ ਇਸ ਵੇਲੇ ਮੌਜੂਦਾ ਖੜਾ ਹੈ ਜੀ, ਉਹਨੇ ਕੀਤਾ ਹੋਵੇਗਾ। ਇੱਕ ਗੱਠਸ ਚਾਹੀਦੇ ਨੇ ਜੀ, ਇੱਕ ਕਹਿ ਲਓ ਕਿ ਪ੍ਰੋਪਰ ਫੋਰਮੈਟ ਹੁੰਦਾ ਜੀ, ਜੇ ਤੁਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ। ਮੇਰੀ ਮੁਰਾਦ ਵਾਰਡ 9-10 ਰੀਜਨਲ ਕਾਉਂਸਲ ਦੀ ਕੈਂਡੀਡੇਟ ਵੀਰ ਸਤਪਾਲ ਸਿੰਘ ਜੌਲ ਸਾਹਿਬ ਦੀ ਮੈਂ ਗੱਲ ਕਰ ਰਿਹਾ ਜੀ। ਕੋਵਿਡ ਦੇ ਵਿੱਚ ਜੋ ਫਰਸ਼ੋਂ ਅਰਸ਼ ਤੱਕ ਜੋ ਨਾਮ ਗੁਰੂ ਨਾਨਕ ਦੇਵ ਜੀ ਦਾ ਜੋ ਬੁਵੇੜ ਦੇ ਉੱਤੇ ਲਿਸ਼ਕੋਰਾ ਮਾਰਿਆ ਜੀ, ਉਹ ਤਾਂ ਇੱਕ ਬਹੁਤ ਕਹਿ ਲਓ ਕਿ ਇੱਕ ਪੁੰਨ ਵਾਲਾ ਕੰਮ ਸੀ। ਜੌਲ ਸਾਹਿਬ ਨੇ ਦੇਖਿਆ ਉਹ ਅੱਜ ਲਿਸ਼ਕੋਰਾ ਮਾਰ ਰਿਹਾ ਜੀ, ਚਾਹੇ ਉਹ LMIA ਨੂੰ ਲੈ ਕੇ ਹੋਵੇ, ਚਾਹੇ ਉਹ ਬੱਚਿਆਂ ਦੇ ਬੱਸਿਸ ਨੂੰ ਲੈ ਕੇ ਹੋਵੇ, ਚਾਹੇ ਉਹ ਜਦੋਂ ਇਹ ਸਕੂਲ ਟਰੱਸਟੀ ਬਣੇ ਤਾਂ ਉਹਨਾਂ ਨੇ ਪੇਰੈਂਟਸ ਦੀ ਕੰਸਰਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਚੀਜ਼ ਕੀਤੇ, ਬਿਕਾਜ਼ ਪੇਰੈਂਟਸ ਦੇ ਨਾਲ ਜੋ ਰਿਲੇਸ਼ਨ ਜੌਲ ਸਾਹਿਬ ਨੇ ਬਣਾਇਆ ਉਹ ਚੀਜ਼ਾਂ ਦੇ ਵਿੱਚ ਅਮਲ ਕੀਤਾ। ਕਬੱਡੀ ਲੈ ਕੇ ਆਉਂਦੀ ਜੀ, ਸਪੋਰਟਸ ਲੈ ਕੇ ਆਉਂਦੇ, ਅਵਾਰਡ ਸ਼ੋਅਜ਼ ਲੈ ਕੇ ਆਉਂਦੇ ਜੀ, ਬੱਚਿਆਂ ਨੂੰ ਇੱਕ ਓਪਰਚੁਨਿਟੀ ਦੇ ਵਿੱਚ। ਤੇ ਹੁਣ ਇਹਨਾਂ ਸਾਰਿਆਂ ਨੂੰ, ਭਾਵੇਂ ਉਹ ਕਾਰਨੀ ਸਾਹਿਬ ਦੇ ਨਾਲ, ਪਾਲ ਮਾਰਟਨ ਸਾਹਿਬ ਦੇ ਨਾਲ, ਜਿਹਨੇ ਜਿਹੜੇ ਵੀ ਪ੍ਰਾਈਮ ਮਿਨਿਸਟਰਸ ਬਣੇ ਹੋਏ ਉਹਨਾਂ ਦੇ ਨਾਲ ਟੂਰ ਕਰਕੇ ਹੁਣ ਜੌਲ ਸਾਹਿਬ ਤੁਹਾਡਾ ਸਾਥ ਮੰਗ ਰਹੇ ਨੇ ਜੀ। ਹੁਣ ਇੱਕ ਚਾਂਸ ਹੈ ਜੀ ਟੂ ਮੇਕ ਹਿਮ ਰੀਜਨਲ ਕਾਉਂਸਲਰ। ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਵੱਡੇ ਵੀਰ ਸਤਪਾਲ ਸਿੰਘ ਜੌਲ ਸਾਹਿਬ, ਤੇ ਕਰਦੇ ਆ ਉਹਨਾਂ ਦਾ ਸਵਾਗਤ। ਜੌਲ ਸਾਹਿਬ, ਅ ਵੈਰੀ ਵੈਰੀ ਗੁੱਡ ਆਫਟਰਨੂਨ।
1: ਥੈਂਕ ਯੂ ਜੀ ਅਰਸ਼, ਬਹੁਤ ਬਹੁਤ ਧੰਨਵਾਦ, ਤੇ ਸਾਰੇ ਆਪਣੇ ਰੇਡੀਓ ਪ੍ਰੋਗਰਾਮ ਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹੀਏ ਤੇ ਧੰਨਵਾਦ ਕਰਦੇ ਆ ਜੀ।
0: ਜੌਲ ਸਾਹਿਬ, ਪਹਿਲੀ ਗੱਲ ਤਾਂ ਐਜ਼ ਕੈਂਡੀਡੇਟ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ, ਬਾਹਰ ਕੀ ਚੱਲ ਰਿਹਾ ਜੀ, ਹਾਊ ਆਰ ਯੂ ਡੂਇੰਗ, ਹਾਊ ਆਰ ਯੂਰ ਵਾਲੰਟੀਅਰਸ ਡੂਇੰਗ?
1: ਦੇਖੋ, ਕਿਉਂਕਿ ਅਰਸ਼ਪੀ ਆਪਾਂ ਕਿਸੇ ਵੀ ਇਲੈਕਸ਼ਨ ਨੂੰ, ਚੋਣ ਨੂੰ ਇਹ ਬਾਈ ਹੁੱਕ ਐਂਡ ਕਰੁੱਕ ਜਾਂ ਕਹਿ ਲਓ ਕਿ ਕਰੋ ਤੇ ਮਰੋ ਇਸ ਤਰ੍ਹਾਂ ਦੀ ਪੈਨਿਕ ਸਿਚੁਏਸ਼ਨ ਦੇ ਵਿੱਚ ਲੈ ਕੇ ਨਹੀਂ ਜਾਂਦੇ ਹਾਂ, ਅਸੀਂ ਰਿਲੈਕਸ ਚੱਲਦੇ ਹਾਂ ਕਿਉਂਕਿ ਆਪਾਂ ਲਗਾਤਾਰਤਾ ਦੇ ਨਾਲ 24 ਘੰਟੇ ਸੱਤੋ ਦਿਨ ਸਾਰਾ ਸਾਲ 365 ਦਿਨ ਭੈਣ ਭਰਾਵਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੀ ਰਹੀਦਾ ਹੈ। ਇਸ ਕਰਕੇ ਇਲੈਕਸ਼ਨ ਦੇ ਦੌਰਾਨ ਸਾਨੂੰ ਪੈਨਿਕ ਹੋਣ ਦੀ ਜਿਹੜੀ ਉਹ ਜ਼ਰੂਰਤ ਲੋੜ ਕਦੀ ਮਹਿਸੂਸ ਹੀ ਨਹੀਂ ਹੁੰਦੀ ਆ, ਕਿਉਂਕਿ ਆਪ ਮੁਹਾਰੇ ਕੈਂਪੇਨ ਦੇ ਵਿੱਚ ਵਾਲੰਟੀਅਰਸ ਦਾ, ਪਰਿਵਾਰਾਂ ਦਾ, ਫੈਮਿਲੀਜ਼ ਦਾ, ਸਾਰੇ ਲੋਕਾਂ ਦਾ ਸਾਥ ਹੈ ਜਿਹੜਾ ਜੀ ਕੋਈ ਮੰਨਣ ਨੂੰ ਅਪਰਚੁਨਿਟੀ ਬਣਦੀ ਰਹਿੰਦੀ ਹੈ। ਭਾਵੇਂ ਅਸੀਂ ਪਾਰਕਾਂ ਚ ਜਾਈਏ, ਭਾਵੇਂ ਅਸੀਂ ਈਵੈਂਟਸ ਵਿੱਚ ਜਾਈਏ, ਭਾਵੇਂ ਅਸੀਂ ਡੋਰ ਨੋਕਿੰਗ ਜਾਈਏ ਤੇ ਗਲੀਆਂ ਦੇ ਵਿੱਚ ਰਾਹਾਂ ਦੇ ਵਿੱਚ ਭੈਣ ਭਰਾਵਾਂ ਨੂੰ ਮਿਲੀਏ। ਸੋ ਇਸ ਕਰਕੇ ਇਹ ਮੇਲਾ ਇਸ ਤਰੀਕੇ ਦੇ ਨਾਲ ਕਰਨ ਦਾ ਮੇਨ ਮਕਸਦ ਵੀ ਇਹੀ ਹੁੰਦਾ ਕਿ ਜੋ ਮੁਸ਼ਕਲਾਂ ਉਹਨਾਂ ਦੇ ਮਨਾਂ ਤੇ ਹਨ ਤੇ ਜੇ ਫਿਰ ਅਪਰਚੁਨਿਟੀ ਬਣਦੀ ਆ ਉਹਨਾਂ ਦੇ ਉਹ ਮਨਾਂ ਤੇ ਜਿਹੜੀਆਂ ਮੁਸ਼ਕਲਾਂ ਹਨ ਉਹਨਾਂ ਦੇ ਪ੍ਰਭਾਵ ਨੂੰ ਹਲਕਾ ਕੀਤਾ ਜਾ ਸਕੇ ਆਪਣੇ ਕੰਮਾਂ ਦੇ ਰਾਹੀਂ। ਸੋ ਕੰਮਾਂ ਦੇ ਰਾਹੀਂ ਇਹ ਮੁਸ਼ਕਲਾਂ ਨੂੰ ਹੱਲ ਕਰਕੇ ਜੀਵਨ ਆਸਾਨ ਕਰਨ ਦਾ ਏਜੰਡਾ ਪ੍ਰਮੁੱਖਤਾ ਦੇ ਨਾਲ ਅਸੀਂ ਲੈ ਕੇ ਜਾਂਦੇ ਹਾਂ ਤੇ ਉਸ ਵਿੱਚ ਲਗਭਗ ਸਾਰਾ ਕੁਝ ਹੀ ਆ ਜਾਂਦਾ ਜਿੰਨਾ ਕੁਝ ਵੀ ਆਪਾਂ ਬਣਾਈਏ, ਹੈ ਨਾ। ਸੋ ਉਸ ਲਿਹਾਜ਼ ਨਾਲ ਇਹ ਜਿਹੜੀ ਵੀ ਮੁਸ਼ਕਲ ਭੈਣ ਭਰਾਵਾਂ ਨੂੰ ਸਕੂਲ ਬੋਰਡ ਲੈਵਲ ਤੇ ਆਪਾਂ ਨੂੰ ਜੋ ਹੀ ਅਪਰਚੁਨਿਟੀ ਮਿਲੀ ਸਾਡੇ ਧਿਆਨ ਵਿੱਚ ਸੀ, ਭੈਣ ਭਰਾਵਾਂ ਨੇ ਧਿਆਨ ਵਿੱਚ ਲਿਆਂਦੀ, ਉਹਨੂੰ ਅਸੀਂ ਪ੍ਰਾਇਓਰਟੀ ਦੇ ਨਾਲ ਜਿਹੜਾ ਸੋਲਵ ਕਰਨ ਦੀ ਤਤਪਰਤਾ ਦਿਖਾਈ ਤੇ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਨਤੀਜੇ ਉਹਨਾਂ ਦੇ ਸਾਹਮਣੇ ਆ ਜੀ।
0: ਜੋਲ ਸਾਹਿਬ, ਮੈਂ ਇਹ ਨਹੀਂ ਤੁਹਾਨੂੰ ਪੁੱਛਾਂਗਾ ਕਿ ਲੋਕ ਕੀ ਤੁਹਾਨੂੰ ਪੁੱਛ ਰਹੇ ਨੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਹਿਸਾਬ ਨਾਲ ਸਾਡੇ ਵਾਰਡ ਦੇ ਵਿੱਚ, ਖਾਸ ਕਰਕੇ 9-10 ਦੇ ਵਿੱਚ, ਉਹ ਤਿੰਨ ਸਭ ਤੋਂ ਵੱਡੇ ਜਿਹੜੇ ਮਸਲੇ ਜਿਹੜੇ ਅੱਜ ਇਸ ਵੇਲੇ ਚਰਚਾ ਦੇ ਵਿੱਚ ਨੇ ਉਹ ਕੀ ਨੇ, ਤੇ ਜੇ ਤੁਸੀਂ ਇਲੈਕਟ ਹੋ ਜਾਂਦੇ ਹੋ ਤਾਂ ਉਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਤੁਸੀਂ ਕੀ ਕਰੋਗੇ?
1: ਦੇਖੋ, ਜਿਵੇਂ ਮੈਨੂੰ ਇਹ ਲੱਗਦਾ ਵੀ ਭੈਣ ਭਰਾ ਸਭ ਤੋਂ ਜ਼ਿਆਦਾ ਤੇ ਪ੍ਰਭਾਵਿਤ ਜਿਉਂ ਹੀ ਗਾਂ ਹੁਣ ਸਰਦੀਆਂ ਆਉਣੀਆਂ ਤੇ ਜਿਹੜੀ ਇਹ ਬਰਫ਼ ਦੀ ਵੱਟ ਬਣਦੀ ਆ ਨਾ ਪਿਛਲੇ ਸੀਜ਼ਨ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਤੇ ਫਿਰ ਜਿਹੜਾ ਜੀ ਮੈਨੂੰ ਲੱਗਦਾ ਵੀ ਮੈਂ ਲਗਭਗ 20 ਸਾਲਾਂ ਤੋਂ ਇਸ ਇਸ਼ੂ ਨੂੰ ਵੱਡਾ ਹੁੰਦਾ ਸੁਣ ਤੇ ਦੇਖ ਰਿਹਾ, ਤੇ ਜਿਹੜੇ ਇਲੈਕਟਡ ਅਫੀਸ਼ਲ ਉਹਨਾਂ ਸਮਿਆਂ ਦੇ ਵਿੱਚ ਵੀ ਹੁੰਦੇ ਸੀ ਉਦੋਂ ਇਹਦਾ ਐਸਟੀਮੇਟ ਹਰ ਵਾਰ ਹੀ ਅਲੱਗ ਅਲੱਗ ਕੇ ਆਉਂਦਾ ਰਿਹਾ, $5 million ਹੈ ਜੀ, $7 million ਹੈ ਜੀ ਸਾਲ ਦਾ ਐਡੀਸ਼ਨਲ, ਤੇ ਉਹ ਜਿਹੜਾ ਐਸਟੀਮੇਟ ਆ ਉਹ 20 ਸਾਲਾਂ ਚ 20 ਮਿਲੀਅਨ ਦੇ ਆਸ ਪਾਸ ਤੇ ਪਹੁੰਚ ਗਿਆ ਹੋਇਆ, 15 ਤੋਂ 17 ਦੇ ਵਿਚਾਲੇ ਹੁਣ ਦੱਸਿਆ ਜਾ ਰਿਹਾ ਸੀ ਕਿਤੇ ਇਹ ਪਈ, ਲੇਕਿਨ ਕਿ ਸਰਵਿਸ ਅਜੇ ਤੱਕ ਦੇਣੀ ਨਹੀਂ ਸ਼ੁਰੂ ਕੀਤੀ ਗਈ, ਇਹ ਸਨੋ ਦੀ ਵੱਟ ਕਹਿ ਲਓ, ਸਨੋ ਵਿੰਡਰੋ ਬਣਨੀ ਜਿਹੜੀ ਆ ਉਹ ਬੰਦ ਨਹੀਂ ਕੀਤੀ ਗਈ, ਜਿਹਦੇ ਕਰਕੇ ਕਿ ਇਹ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ, ਤੇ ਸਾਡੇ ਖਾਸ ਤੌਰ ਤੇ ਸੀਨੀਅਰ ਸਿਟੀਜ਼ਨ ਤੇ ਫਿਜ਼ੀਕਲੀ ਚੈਲੇਂਜਡ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੁਸ਼ਕਲਾਂ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ, ਜਾਂ ਅਦਰਵਾਈਜ਼ ਵੀ ਕੰਮਾਂ ਕਾਰਾਂ ਦੇ ਤੁਹਾਨੂੰ ਪਤਾ ਜੀ ਵੀ ਲੋਕਾਂ ਦੇ ਕੋਲ ਸ਼ਿਫਟਾਂ ਦੇ ਵਿੱਚ ਕੰਮ ਹੈ, ਖਰਚੇ ਵਧੇ ਹੋਏ ਹੈ, ਇਨਕਮ ਉੱਥੇ ਦੀ ਉੱਥੇ ਹੀ ਆ, ਤੇ ਕੰਮ ਤੇ ਲੇਟ ਹੋਣ ਦੇ ਵਿੱਚ ਵੱਡੀ ਰੁਕਾਵਟ ਇਹ ਸਨੋ ਵਿੰਡਰੋ ਕਈ ਵਾਰੀ ਬਰਫ਼ ਦੀ ਵੱਟ ਬਣ ਜਾਂਦੀ ਆ, ਗੱਡੀ ਜਦੋਂ ਕੱਢੀ ਨਹੀਂ ਜਾ ਸਕਦੀ ਬਾਹਰ ਡਰਾਈਵੇ ਤੋਂ। ਸੋ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਪ੍ਰਾਇਓਰਟੀ ਤੇ ਜਿਹੜਾ ਜੀ ਵੀ ਇਹ ਬ੍ਰੈਂਪਟੋਨੀਅਨਸ ਦਾ ਜਾ ਕੇ ਇਸ਼ੂ ਆ ਜਿਹੜਾ ਜੀ ਵੀ ਉਹ ਪਕੜਨ ਦੀ ਲੋੜ ਹੈਗੀ ਆ ਸਿਟੀ ਲੈਵਲ ਤੇ। ਸੋ ਕਿਤੇ ਨਾ ਕਿਤੇ ਜਾਣੀ ਕਿ ਵੀ ਇਸ ਸਿਲਸਿਲੇ ਦੇ ਵਿੱਚ ਲੋਕ ਜਿਹੜੇ ਆ ਸਾਨੂੰ ਡੋਰ ਟੂ ਡੋਰ ਵੀ ਇਹਦੇ ਬਾਰੇ ਜਿਹੜਾ ਜੀ ਵੀ ਦੱਸਦੇ ਆ। ਦੂਸਰਾ ਜਿਹੜਾ ਇਹ ਆਪਾਂ ਦੇਖਦੇ ਹਾਂ ਵੀ ਇਹ ਸੇਫਟੀ, ਟ੍ਰੈਫਿਕ ਸੇਫਟੀ ਦਾ ਜਿਹੜਾ ਇਹ ਕਰੋਨਿਕ

0: ਪਾਰਕਿੰਗ ਆਪਸ਼ਨਸ ਘਟੀਆਂ ਤੇ ਸੜਕਾਂ ਤੇ ਇਹ ਡਰਾਈਵੇਜ ਤੋਂ ਬਾਹਰ ਜਿਹੜੀਆਂ ਗੱਡੀਆਂ ਪਾਰਕ ਹੋਣੀਆਂ ਸ਼ੁਰੂ ਹੋਈਆਂ ਤੇ ਇਹ ਜਿਹੜਾ ਇਸ਼ੂ ਹੁਣ ਕਾਫੀ ਵੱਡਾ ਬ੍ਰੈਂਪਟਨ ਸਿਟੀ ਦੇ ਵਿੱਚ ਹੋਇਆ ਪਿਆ। ਇਹਦੇ ਵਿੱਚ ਵੀ ਰੈਜੀਡੈਂਟਸ ਵਾਸਤੇ ਆਲੇ ਦੁਆਲੇ ਦੇ ਵਿੱਚ ਹੋਰ ਜਿਹੜੀਆਂ ਪਾਰਕਿੰਗ ਦੀਆਂ ਆਪਸ਼ਨਸ ਕਿਵੇਂ ਕ੍ਰੀਏਟ ਕੀਤੀਆਂ ਜਾ ਸਕਦੀਆਂ, ਵੀ ਕਿਵੇਂ ਸਿਟੀ ਵੀ ਥੋੜਾ ਜਿਹਾ ਓਨਸ ਲੈ ਸਕਦੇ ਆ, ਵੀ ਸਾਡੀ ਵੀ ਰਿਸਪੋਂਸੀਬਿਲਿਟੀ ਸੀਗੀ ਵੀ ਇਸ ਤਰ੍ਹਾਂ ਦੇ ਹਾਊਸਿਸ ਜਿਹੜੇ ਪਲਾਨ ਕੀਤੇ ਗਏ ਜਿਹੜੇ ਕਿ ਫਿਊਚਰ ਦੇ ਵਿੱਚ ਸਾਡੇ ਰੈਜੀਡੈਂਟਸ ਦੀਆਂ ਨੀਡਸ ਨੂੰ ਪੂਰਾ ਕਰਨ ਵਾਲੇ ਨਹੀਂ ਸੀਗੇ। ਸੋ ਇਸ ਤੇ ਮੈਂ ਜ਼ਰੂਰ ਜਿਹੜੀ ਨਵੀਂ ਚੁਣੀ ਗਈ ਟੀਮ ਹੋਊਗੀ ਤੇ ਉਹਦੇ ਨਾਲ ਜੇ ਮੈਨੂੰ ਓਪਰਚੁਨਿਟੀ ਮਿਲਦੀ ਹੈ ਤੇ ਇਸ ਇਸ਼ੂ ਨੂੰ ਵਿਚਾਰਨਾ ਚਾਹਾਂਗੇ ਲੋਕਾਂ ਦੀ ਹਮਦਰਦੀ ਦੇ ਹਿੱਤ ਦੇ ਵਿੱਚ। ਸੋ ਇਸ ਦੇ ਨਾਲ ਹੀ ਜਿਹੜਾ ਜੀ ਮੈਨੂੰ ਲੱਗਦਾ ਇਹ ਖਾਸ ਤੌਰ ਤੇ ਜਿਹੜਾ ਟੈਕਸ ਦਾ ਇਸ਼ੂ ਆ ਇਹ ਵੀ ਕਾਫੀ ਭੈਣ ਭਰਾ ਜਿਹੜਾ ਅਫੋਰਡੇਬਿਲਿਟੀ ਦਾ ਇਨਕਰੀਜ ਕਰਦੇ ਆ ਜਦੋਂ ਮੈਂ ਡੋਰ ਟੂ ਡੋਰ ਜਾਣਾ ਆ। ਸੋ ਟ੍ਰੈਫਿਕ ਦੇ ਸੇਫਟੀ ਦੇ ਨਾਲ ਨਾਲ ਹੀ ਕਈ ਵਾਰੀ ਇਹਦੇ ਤੋਂ ਪਹਿਲਾਂ ਜਾਣੀ ਕਿ ਜਿਹੜਾ ਇਹ ਅਫੋਰਡੇਬਿਲਿਟੀ ਤੇ ਜਿਹੜਾ ਟੈਕਸ ਉਹਨਾਂ ਦੇ ਕੋਲੋਂ ਭਾਰੀ ਭਰਕਮ ਲਿਆ ਜਾ ਰਿਹਾ ਤੇ ਸਰਵਿਸ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਨੂੰ ਇਹਦੇ ਬਾਰੇ ਕੀ ਮਿਲਦੀਆਂ। ਇਹਦੇ ਨਾਲ ਹੀ ਲੇਕਿਨ ਕਿ ਵੀ ਇਹ ਅਕਾਊਂਟੇਬਿਲਿਟੀ ਤੇ ਰਿਸਪੈਕਟ ਦੇ ਇਸ਼ੂ ਤੇ ਮੈਂ ਕੰਮ ਕਰਨਾ ਚਾਹੁੰਦਾ ਜਾਂ ਕਿ ਸਿਟੀ ਵੀ ਤੇ ਰੀਜਨਲ ਲੈਵਲ ਤੇ ਵੀ ਲੋਕ ਜਦੋਂ ਅਪੀਲ ਪੁਲਿਸ ਨੂੰ ਜਾਂ 311 ਤੇ ਕਿਸੇ ਵੀ ਸਰਵਿਸ ਦੇ ਵਾਸਤੇ ਰਿਕੁਐਸਟ ਕਰਨਾ ਚਾਹੁੰਦੇ ਆ, ਕਾਫੀ ਵੱਡੀ ਵੇਟਿੰਗ ਹੈ, ਕਾਫੀ ਵੱਡੀ ਰਿਜੈਕਸ਼ਨ ਹੈ, ਕਾਫੀ ਵੱਡੀ ਇਗਨੋਰੈਂਸ ਹੈ, ਡਿਸਰਿਸਪੈਕਟਫੁਲੀ ਵੀ ਟ੍ਰੀਟ ਕੀਤਾ ਜਾਂਦਾ ਰੈਜੀਡੈਂਟਸ ਨੂੰ, ਜਦੋਂ ਕਿ ਜਿਹੜੇ ਉੱਥੇ ਇੰਪਲੋਈਜ਼ ਆ ਉਹਨਾਂ ਦੀਆਂ ਤਨਖਾਹਾਂ ਟੈਕਸ ਮਨੀ ਤੋਂ ਚੱਲ ਰਹੀਆਂ, ਬੈਨੀਫਿਟ ਉਹਨਾਂ ਨੂੰ ਉਹਦੇ ਚੋਂ ਮਿਲ ਰਹੇ ਆ, ਪੈਨਸ਼ਨਾਂ ਉਹਨਾਂ ਦੀਆਂ ਉਹਦੇ ਵਿੱਚੋਂ ਪੱਕੀਆਂ ਹੋ ਰਹੀਆਂ, ਤੇ ਇੱਕ ਤਰੀਕੇ ਦੇ ਨਾਲ ਜਿਹੜੇ ਰੈਜੀਡੈਂਟਸ ਆ ਡੈਮੋਕ੍ਰੇਸੀ ਦੇ ਵਿੱਚ ਉਹ ਇੰਪਲੋਇਰ ਹੀ ਹੁੰਦੇ ਆ ਇਹਨਾਂ ਦੇ ਸਰਕਾਰੀ ਕਰਮਚਾਰੀਆਂ ਦੇ, ਤੇ ਜਿਹੜੇ ਕਰਮਚਾਰੀ ਆ ਜਾਣੀ ਕਿ ਬੋਸ ਬਣ ਕੇ ਤੇ ਆਪਣੇ ਇਹਨਾਂ ਇੰਪਲੋਇਰਸ ਨੂੰ ਹੀ ਜਿਹੜਾ ਜੀ ਡਿਸਰਿਸਪੈਕਟਫੁਲੀ ਜਦੋਂ ਟ੍ਰੀਟ ਕਰਨ ਬਾਰੇ ਪਤਾ ਲੱਗਦਾ ਤੇ ਕਾਫੀ ਇਹ ਜਿਹੜੀ ਪਰੇਸ਼ਾਨ ਕਰਨ ਵਾਲੀ ਸਥਿਤੀ ਹੈਗੀ ਆ। ਸੋ ਇਹਨੂੰ ਵੀ ਇੰਟਰਨਲੀ ਮੈਂ ਚਾਹੁੰਦਾ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਫਿਕਸ ਕਰੀਏ ਤੇ ਸਟਾਫ ਦੇ ਵੱਲੋਂ ਇਹ ਸਿਟੀ ਰੈਜੀਡੈਂਟਸ ਦੀ ਜਿਹੜੀ ਰਿਸਪੈਕਟ ਆ ਉਹ ਜਿਸ ਤਰੀਕੇ ਦੇ ਨਾਲ ਪਹਿਲਾਂ ਇੱਥੇ ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਆਮ ਸੁਣਦੇ ਹੁੰਦੇ ਸੀਗੇ ਵੀ ਕਸਟਮਰ ਸਰਵਿਸ ਦਾ ਇੱਥੇ ਜਵਾਬ ਨਹੀਂ ਆ, ਤੇ ਇਹ ਵੀ ਇੱਕ ਤਰੀਕੇ ਦੀ ਕਸਟਮਰ ਸਰਵਿਸ ਹੀ ਆ ਜਿਹੜੀ ਕਿ ਇਹ ਗਵਰਨਮੈਂਟ ਦੇ ਸਰਕਾਰੀ ਇੰਪਲੋਈਜ਼ ਦੇ ਵੱਲੋਂ ਲੋਕਾਂ ਨੂੰ ਰਿਸਪੈਕਟਫੁਲੀ ਨਹੀਂ ਮਿਲ ਰਹੀਆਂ ਜੀ। ਇਹਦੇ ਵੀ ਮੈਨੂੰ ਲੱਗਦਾ ਕਿ ਜਿਹੜੀ ਇਹ ਅਨਇੰਪਲਾਇਮੈਂਟ ਸਾਡੇ ਪੀਲ ਰੀਜਨ ਦੇ ਵਿੱਚ ਬਹੁਤ ਹਾਈ ਲੈਵਲ ਤੇ ਸਮਝੀ ਜਾਂਦੀ, ਖਾਸ ਤੌਰ ਤੇ ਯੂਥ ਦੇ ਵਿੱਚ ਸਕੂਲ ਬੋਰਡ ਦੇ ਵਿੱਚ ਜਾਂਦੇ ਜਿਹੜਾ ਜੀ ਵੀ ਅਸੀਂ ਤਰੀਕਾ ਲੱਭਿਆ ਸੀ ਕਿ ਜੋਬਸ ਦੁਆਰੇ ਲੋਕਾਂ ਨੂੰ ਅਵੇਅਰ ਕਰਨਾ ਸ਼ੁਰੂ ਕੀਤਾ। ਇਹ ਚੀਜ਼ਾਂ ਜਿਹੜੀਆਂ ਸਿਟੀ ਤੇ ਰੀਜਨ ਲੈਵਲ ਤੇ ਵੀ ਕਰਨ ਦੀ ਲੋੜ ਹੈ। ਸਾਡਾ ਯੂਥ ਅੱਜ ਕਾਫੀ ਫਰਸਟ੍ਰੇਟਡ ਆ, ਬਹੁਤ ਸਾਰੀਆਂ ਫੈਮਿਲੀਜ਼ ਦੇ ਫੋਨ ਆਉਂਦੇ ਆ ਕਿ ਬੱਚੇ 26 ਸਾਲ ਦੇ ਹੋ ਗਏ ਜੀ, 30 ਸਾਲ ਦੇ ਹੋ ਗਏ ਜੀ, ਘਰੇ ਹੀ ਬੈਠੇ ਆ ਜੀ, ਉਹਨਾਂ ਨੇ 30 ਜੋਬਾਂ ਅਪਲਾਈ ਕੀਤੀਆਂ ਜੀ, ਕਿਤੇ ਵੀ ਕੋਈ ਇੰਟਰਵਿਊ ਦੀ ਕਾਲ ਨਹੀਂ ਆਈ। ਇਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਇਹ ਸਕਿੱਲਸ ਦੀ ਘਾਟ ਆ ਨਾ, ਵੀ ਇਹਦਾ ਰੋਲ ਹੁੰਦਾ ਜਿਹੜਾ ਕੋਈ ਵਿਅਕਤੀ ਸਕਿੱਲ ਉਹਨੇ ਸਿੱਖੀ ਹੋਈ ਆ ਕੋਈ ਕੰਮ ਕਰਨਾ ਕਹਿਲੋ ਵੀ ਦਾ ਤਰੀਕਾ ਜਾਂ ਕਹਿਲੋ ਕਿੱਤਾ ਮੁਖੀ ਆਪਣਾ ਉਹਨਾਂ ਨੇ ਰਸਤਾ ਅਪਣਾਇਆ, ਤੇ ਜੇ ਜਿਹਦੇ ਕੋਲ ਕੋਈ ਸਕਿੱਲ ਕੋਈ ਕੰਮ ਕਰਨ ਦਾ ਤਰੀਕਾ ਹੈਗਾ ਉਹਨੂੰ ਤੇ ਜੋਬਾਂ ਲੱਭਦੀਆਂ ਫਿਰਦੀਆਂ, ਜਿਹਦੇ ਕੋਲ ਸਕਿੱਲ ਨਹੀਂ ਆ ਉਹ ਜੋਬਾਂ ਦੇ ਪਿੱਛੇ ਭੱਜੇ ਫਿਰਦੇ ਆ ਜੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਟੀਨਏਜਰਸ ਆ ਵੀ ਸਕੂਲ ਲੈਵਲ ਤੋਂ ਹੀ ਪਾਰਟਨਰਸ਼ਿਪ ਦੇ ਨਾਲ ਸਿਟੀ ਦੇ ਨਾਲ ਰੀਜਨ ਦੇ ਨਾਲ ਪ੍ਰੋਵਿੰਸ ਦੇ ਨਾਲ ਜੇ ਇਹ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਗਰਾਮਸ ਆ ਅਸੀਂ ਰੀਜਨਲ ਲੈਵਲ ਤੇ ਵੱਧ ਇੰਟਰੋਡਿਊਸ ਕਰ ਸਕੀਏ, ਸਕੂਲ ਤੋਂ ਗ੍ਰੈਜੂਏਸ਼ਨ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ, ਤੇ ਜਦੋਂ ਗ੍ਰੈਜੂਏਟ ਹੋ ਜਾਣਗੇ ਤੇ ਕੋਈ ਨਾ ਕੋਈ ਸਕਿੱਲ ਉਹਨਾਂ ਕੋਲ ਕੰਮ ਕਰਨ ਦਾ ਤਰੀਕਾ ਜਿਹੜਾ ਹੋਏਗਾ। ਜਿਸ ਕਰਕੇ ਮੈਨੂੰ ਲੱਗਦਾ ਵੀ ਜੋਬ ਉਹਨਾਂ ਨੂੰ ਲੱਭਣ ਦੀ ਲੋੜ ਹੀ ਨਹੀਂ ਪਏਗੀ, ਜੋਬਾਂ ਆਪਣੇ ਆਪ ਹੀ ਉਹਨਾਂ ਦੇ ਮਗਰ ਮਗਰ ਹੋਣਗੀਆਂ। ਸੋ ਕਿਤੇ ਨਾ ਕਿਤੇ ਜਿਹੜਾ ਜੀ ਵੀ ਇਹ ਬਹੁਤ ਇਫੈਕਟਿਵਲੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਤੇ ਬਾਕੀ ਵੀ ਅਦਰਵਾਈਜ਼ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਮੇਰੇ ਧਿਆਨ ਦੇ ਵਿੱਚ ਆ ਜਾਵੇ ਤੇ ਉਹਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਹੱਲ ਕਰਨ ਦੀ ਜਿਹੜੀ ਆ ਉਹ ਪ੍ਰਾਇਓਰਟੀ ਦੇ ਨਾਲ ਸਕਿੱਲ ਮੇਰੇ ਕੋਲ ਹੈਗੀ ਹੈ, ਇਹ ਆਪਾਂ ਬੀਤੇ ਸਮੇਂ 'ਚ ਪ੍ਰੂਵ ਕਰਦੇ ਰਹੇ ਹਾਂ ਤੇ ਇਸ ਪਾਸੇ ਧਿਆਨ ਅਸੀਂ ਦਿੰਦੇ ਰਹਾਂਗੇ ਜੀ।
1: ਮੁਕਤੀ ਗੱਲ ਇਹ ਜੋਬ ਸਰ ਤੁਸੀਂ ਸਾਰਿਆਂ ਨੂੰ ਬਸ ਇੱਕ ਕੁਝੇ ਦੇ ਵਿੱਚ ਸੰਭਾਲਿਆ ਜੀ ਕਿ ਤੁਸੀਂ ਟੈਕਸ ਨੂੰ ਲੈ ਕੇ ਸਨੋ ਦੇ ਇਸ਼ੂਜ਼ ਨੂੰ ਲੈ ਕੇ ਇੰਪਲੋਇਮੈਂਟ ਨੂੰ ਲੈ ਕੇ ਜੋਬ ਨੂੰ ਲੈ ਕੇ ਇਸ ਵੇਲੇ ਕਾਫੀ ਲੋਕ ਚਿੰਤਕ ਨੇ। ਐਂਡ ਅਗਰ ਤੁਸੀਂ ਸਰੋਤਿਆਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹ ਮੌਕਾ ਹੋਣਾ ਜੀ ਜੋਬ ਸਰ ਦੀ ਗੱਲਾਂ ਦੇ ਵਿੱਚ ਤੁਹਾਨੂੰ ਜੇ ਦਮ ਲੱਗਦਾ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਅਜਿਹਾ ਸ਼ਖਸ ਜੋ ਸਿਟੀ ਦੇ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣ ਸਕਦਾ ਹੈ ਜੀ ਤਾਂ ਜ਼ਰੂਰ ਤੁਸੀਂ ਸਤਪਾਲ ਸਿੰਘ ਜੌਲ ਸਾਹਿਬ ਨੂੰ ਵਾਰਡ 9 ਅਤੇ 10 ਜੋ ਇਹਨਾਂ ਦਾ ਗੜ੍ਹ ਹੈ ਜੋ ਇਹਨਾਂ ਦੇ ਸਟਾਰਟਿੰਗ ਤੋਂ ਜੌਲ ਸਾਹਿਬ ਨੇ ਵਾਰਡ 9-10 ਦੇ ਵਿੱਚ ਬਹੁਤ ਕੁਝ ਸੇਵਾ ਕੀਤਾ ਜੀ ਆਮ ਜਨਤਾ ਲਈ ਬਹੁਤ ਕੁਝ ਕੀਤਾ ਜੀ। ਐਂਡ ਜੌਲ ਸਾਹਿਬ ਕਹਿੰਦੇ ਆ ਕਿ ਜਦੋਂ ਬੰਦਾ ਜਿੱਤ ਜਾਂਦਾ ਤੇ ਫਿਰ ਨੰਬਰ ਚੇਂਜ ਕਰ ਲੈਂਦਾ, ਪਰ ਮੈਨੂੰ ਪਤਾ ਕਿ ਜੋ ਤੁਸੀਂ ਸਕੂਲ ਟਰਸਟੀ ਬਣੇ ਸੀ ਤਾਂ ਉਹੀ ਨੰਬਰ ਗੱਜਦਾ ਰਿਹਾ ਤੇ ਗੱਜੇਗਾ।
0: ਨਹੀਂ ਬਿਲਕੁਲ, ਕਿਉਂਕਿ ਅਸੀਂ ਨੰਬਰ ਇੱਕ ਵਾਰੀ ਜਿਹੜਾ ਕੈਨੇਡਾ ਦੀ ਧਰਤੀ ਤੇ ਜਦੋਂ ਪੈਰ ਪਾਇਆ ਸੀ ਉਹ ਮਿਲਿਆ ਸੀ, ਉਹ ਨੰਬਰ ਹੀ ਜਿਹੜਾ ਜੀ ਵੀ ਚੱਲ ਰਿਹਾ ਹੈ। ਮੈਨੂੰ ਲੱਗਦਾ ਜ਼ਿੰਦਗੀ ਮੇਰੀ ਦੇ ਦੌਰਾਨ ਇਹ ਨੰਬਰ ਬਦਲਣਾ ਨਹੀਂ ਗਾ। ਸੋ ਇਸ ਕਰਕੇ ਜੀ ਵੀ ਕਿਉਂਕਿ ਇਹ ਜਿਹੜਾ ਟੈਲੀਫੋਨ ਨੰਬਰ ਜਦੋਂ ਆਪਾਂ ਇਲੈਕਸ਼ਨ ਚ ਪਿਛਲੀ ਵਾਰੀ ਗਏ ਸੀ ਤੇ ਦੱਸਿਆ ਸੀ ਵੀ ਨੰਬਰ ਸਾਡਾ ਬਦਲੂਗਾ ਨਹੀਂ ਜੇ ਤੁਹਾਡੀ

0: ਗੱਲ ਬਿਲਕੁਲ ਠੀਕ ਆ, ਜਦੋਂ ਮੈਂ ਇਲੈਕਟ ਹੋਇਆ ਤੇ ਮੈਨੂੰ ਨਵਾਂ ਆਈਫੋਨ ਜਿਹੜਾ ਜੀ ਆਫਰ ਕੀਤਾ ਗਿਆ, ਸਾਰੇ ਟਰਸਟੀਜ ਨੂੰ ਦਿੰਦੇ ਆ ਉਹ, ਸੋ ਮੈਨੂੰ ਲੇਕਿਨ ਕਿ ਫਿਰ ਲੋਕਾਂ ਦੇ ਖਰਚੇ ਤੇ ਉਹ ਲੈਣਾ ਫੋਨ ਜਿਹੜਾ ਜੀ ਵੀ ਚੰਗਾ ਨਾ ਲੱਗਾ, ਤੇ ਮੈਂ ਕਿਹਾ ਜੀ ਵੀ ਇਹਦੇ ਨਾਲ ਮੇਰਾ ਨੰਬਰ ਬਦਲ ਜਾਏਗਾ, ਸੋ ਉਹੀ ਮੇਰੇ ਕੋਲ ਪੁਰਾਣਾ ਹੀ ਨੰਬਰ ਰਿਹਾ, ਉਹ ਆਈਫੋਨ ਜਿਹੜਾ ਮੁਫ਼ਤ ਵਿੱਚ ਮਿਲ ਰਿਹਾ ਸੀ ਮੈਂ ਵਾਪਸ ਕੀਤਾ ਹੱਥ ਜੋੜ ਕੇ, ਉਹਨੂੰ ਨਹੀਂ ਵਰਤਿਆ, ਸੋ 416-895-3784 ਇਹੀ ਫੋਨ ਨੰਬਰ ਜਿਹੜਾ ਜੀ ਵੀ ਫੋਨ ਹੈ, ਇਹੀ ਫਿਰ ਇਲੈਕਸ਼ਨ ਤੋਂ ਬਾਅਦ ਰਹਿਣਾ, ਤੇ ਜਿਹੜਾ ਰਿਸਪੋਂਸ ਟਾਈਮ ਮੈਂ ਆਪਣੇ ਆਪ ਤੇ ਆਪੇ ਹੀ ਇਹ ਰੂਲ ਜਿਹੜਾ ਅਪਲਾਈ ਕੀਤਾ ਸੀਗਾ ਵੀ ਉਹ ਵਿਦਇਨ 1 ਆਵਰ ਰਹਿਣਾ ਜੇ ਮੈਂ ਉਸ ਵੇਲੇ ਫੋਨ ਨਾ ਚੱਕ ਸਕਿਆ, ਕੋਈ ਵਾਰਡ 9-10 ਦਾ ਭੈਣ ਭਰਾ ਨਹੀਂ ਕਹਿ ਸਕੂਗਾ ਵੀ ਉਹਨਾਂ ਦਾ ਫੋਨ 1 ਘੰਟੇ ਦੇ ਅੰਦਰ ਅੰਦਰ ਜਿਹੜਾ ਜੀ ਵੀ ਰਿਪਲਾਈ ਨਹੀਂ ਕੀਤਾ ਗਿਆ, ਕੋਈ ਵੀ ਈਮੇਲ ਆ ਗਿਆ ਕੋਈ ਇਸ਼ੂ ਭੈਣ ਭਰਾਵਾਂ ਨੇ ਉਠਾ ਲਿਆ ਤੇ ਉਹ ਵੀ ਵਿਦਇਨ 1 ਆਵਰ ਦੇ ਵਿੱਚ ਜਿਹੜਾ ਜੀ, ਕਈ ਵਾਰੀ ਤੇ ਵਿਦਇਨ ਮਿੰਟਸ ਉਹਨੂੰ ਅਸੀਂ ਜਿਹੜਾ ਜੀ ਵੀ ਉਹ ਰਿਸਪੋਂਡ ਕਰਕੇ ਦੱਸਿਆ ਵੀ ਤੁਹਾਡਾ ਇਸ਼ੂ ਹੁਣ ਸਾਡੇ ਧਿਆਨ ਵਿੱਚ ਹੈ ਤੇ ਤੁਹਾਡਾ ਫਿਕਰ ਖਤਮ ਹੈ, ਸਾਡਾ ਸ਼ੁਰੂ ਹੈ ਉਸ ਮਸਲੇ ਨੂੰ ਹੱਲ ਕਰਕੇ ਭੈਣ ਭਰਾਵਾਂ ਦੀ ਫਿਕਰ ਅਸੀਂ ਖਤਮ ਵੀ ਕੀਤੇ, ਸੋ ਇਸੇ ਤਰ੍ਹਾਂ ਦਾ ਹੀ ਰੀਜ਼ਨੇਬਲ ਰਿਸਪੋਂਸ ਟਾਈਮ ਜੇ ਮੈਨੂੰ ਓਪਰਚੁਨਿਟੀ ਮਿਲਦੀ ਆ ਤੇ ਅਪੀਲ ਰੀਜਨਲ ਕੌਂਸਲ ਦੇ ਵਿੱਚ ਜਾ ਕੇ ਸਿਟੀ ਦੇ ਵਿੱਚ ਜਾ ਕੇ ਮੈਂ ਰੱਖਣਾ ਹੈ, ਤੇ ਵੀ ਇਹਦੇ ਵਿੱਚ ਹੋ ਸਕਦਾ ਘੰਟੇ ਦੀ ਬਜਾਏ ਸਾਨੂੰ 2 ਘੰਟੇ ਦਾ ਰੂਲ ਜਿਹੜਾ ਅਪਲਾਈ ਕਰਨਾ ਪੈ ਜਾਏ ਕਿਉਂਕਿ ਉੱਥੇ ਰਿਸਪੋਂਸਿਬਿਲਟੀ ਥੋੜੀ ਜ਼ਿਆਦਾ ਤੇ ਐਡਿਡ ਹੋਏਗੀ, ਪਰ ਫਿਰ ਵੀ ਮੇਰਾ ਜਿਹੜਾ ਜੀ ਵੀ ਇਹ ਕੋਸ਼ਿਸ਼ ਹੋਣੀ ਆ ਵੀ ਪ੍ਰਾਇਓਰਟੀ ਆ ਜਿਹੜੇ ਸਾਡੇ ਇੰਪਲੋਇਰ ਕਰ ਵੀ ਸਾਡੇ ਲੋਕ ਆ ਸਾਡੇ ਰੈਜੀਡੈਂਟਸ ਆ ਟੈਕਸ ਪੇਅਰ ਆ ਉਹਨਾਂ ਦੀਆਂ ਮੁਸ਼ਕਲਾਂ ਨੂੰ ਦਿੱਤਾ ਜਾਵੇ, ਤੇ ਜਦੋਂ ਕਿਸੇ ਰੀਜ਼ਨੇਬਲ ਮੁਸ਼ਕਲ ਦੇ ਵਾਸਤੇ ਕੰਟੈਕਟ ਕਰ ਰਹੇ ਆ ਤੇ ਉਸ ਦੇ ਪਾਸੇ ਮੇਰਾ ਜਿਹੜਾ ਵੱਧ ਤੋਂ ਵੱਧ ਧਿਆਨ ਲੱਗਣਾ ਆ, ਬਾਕੀ ਦੀਆਂ ਮੀਟਿੰਗਾਂ ਚੱਲਦੀਆਂ ਰਹਿਣਗੀਆਂ, ਕਮੇਟੀਆਂ ਹੋਣਗੀਆਂ ਜਾਂ ਅਦਰਵਾਈਜ਼ ਜਿਹੜੀਆਂ ਜੀ ਵੀ ਇਹ ਸਿਟੀ ਕੌਂਸਲ ਦੀਆਂ ਮੀਟਿੰਗਸ ਹੋਣਗੀਆਂ, ਰੀਜਨਲ ਕੌਂਸਲ ਦੀਆਂ ਮੀਟਿੰਗਸ ਹੋਣਗੀਆਂ, ਬਹੁਤ ਸਾਰੇ ਰੁਝੇਵੇਂ ਹੋਣਗੇ, ਪਰ ਇਹ ਸਭ ਕੁਝ ਕਰਦਿਆਂ ਕਰਦਿਆਂ ਕਰਦਿਆਂ ਜਾਣੀ 7 ਦਿਨ 24 ਘੰਟੇ ਮੇਰਾ ਧਿਆਨ ਇਸੇ ਪਾਸੇ ਰਹਿਣਾ ਵੀ ਜਿਹੜੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਵੋਟਾਂ ਪਾ ਕੇ ਇੱਥੇ ਚੁਣ ਕੇ ਭੇਜਿਆ ਹੋਇਆ ਹੈ ਉਹਨਾਂ ਦੇ ਦੁੱਖ ਦਰਦ ਜਿਹੜੇ ਮੈਂ ਪ੍ਰਾਇਓਰਟੀ ਤੇ ਸੁਣ ਕੇ ਤੇ ਉਹਨਾਂ ਨੂੰ ਹੱਲ ਕਰਨ ਵੱਲ ਧਿਆਨ ਦਿੰਦੇ ਰਹੇ।
1: ਆਲ ਰਾਈਟ ਜੋਲ ਸਾਹਿਬ, ਟਾਈਮ ਸਾਨੂੰ ਆਗਿਆ ਨਹੀਂ ਦੇ ਰਹੇ, ਤੁਸੀਂ ਡੋਰ ਨਾਕਿੰਗ ਕਰ ਰਹੇ ਹੋ ਜੀ, ਕੈਨਵਸਿੰਗ ਕਰ ਰਹੇ ਹੋ ਜੀ, ਸੋ ਆਲ ਦਾ ਵੈਰੀ ਵੈਰੀ ਬੈਸਟ, ਮਿਲਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ, ਧੰਨਵਾਦ, ਥੈਂਕ ਯੂ,
0: ਥੈਂਕ ਯੂ
1: ਸੋ ਮਚ, ਥੈਂਕ ਯੂ ਸੋ ਮਚ। ਇਹ ਸਨ ਸੀ ਵੀਰ ਸਤਪਾਲ ਸਿੰਘ ਜੋਲ ਰਾਣਾ ਜੀ ਨੂੰ ਜਗਰਾਓਂ ਸ਼ਹਿਰ ਤੋਂ ਲੈ ਕੇ ਅਸੀਂ ਆ ਰਹੇ ਹਾਂ ਬਸ ਚੰਦ ਮਿੰਟਾਂ ਦੇ ਵਿੱਚ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
3: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰਾਂਪਟਨ। ਕਾਲ 905-928-8557 ਅਨਾਜ ਮਾਰਟ।
4: HK Movers, home, offices, apartments and delivery, big or small, we move it all.
5: HK Movers,
4: local and long distance, we also ship cars, Kailor Transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
6: Long distance moving specialist,
4: HK Movers.
7: HK Movers.
8: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: एक बार फिर तो स्वागत है प्रोग्राम दे विच भाई कुलविंदर ढिल्लों की एक खूबसूरत गीतां दे विच तां लिखारी ने बहुत खूब लिखा जी जो पैंदी है तरीक किसे जट दी कचहरियां च मेरे लगते क्या बात है जी। स्वागत है एक बार फिर तो प्रोग्राम वीकेंड स्पेशल शो लैके दास आयुष चावला थोड़े वास्ते हाजिर है ठीक 4 बजे तक थोड़ा साडा साथ रहेगा। ਤੁਸੀਂ ਇਸ ਵੇਲੇ ਸਾਨੂੰ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਸੁਣ ਰਹੇ ਹੋ। 1320 ਮੁੜ ਵਾਪਸ ਆ ਗਿਆ ਜੀ। ਜ਼ਰੂਰ ਆਪਣੇ ਦੋਸਤਾਂ ਨੂੰ ਆਪਣੇ ਬੇਲੀਆਂ ਨੂੰ ਸਹੇਲੀਆਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਦਿਓ ਕਿ ਮੁੜ ਵਾਪਸ 70 ਸਾਲ ਪੁਰਾਣਾ ਸ਼ੋਅ ਆ ਗਿਆ ਜੀ ਵਾਪਸ 1320 ਤੇ ਆ ਗਿਆ CGMR ਛਾ ਗਿਆ CGMR ਕਿਆ ਬਾਤ ਹੈ 1320 ਦੀਆਂ ਲਹਿਰਾਂ ਦੇ ਉੱਤੇ। ਤੇ ਆਓ ਫਿਰ ਸਾਡੇ ਨਾਲ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਤਾਂ 905-813-1320 ਫਲਾਈਟ ਹੁਣ ਲੈਂਡ ਹੋ ਗਈ ਹੈ ਜੀ ਜਗਰਾਓ। ਕਈ ਤਾਂ ਜਗਰਾਵਾਂ ਕਹਿੰਦੇ ਨੇ ਜਿਹੜੇ ਸਾਡੇ ਬਹੁਤ ਹੀ ਪਿਆਰ ਕਰਦੇ ਨੇ। ਹਰ ਇੱਕ ਸਿਟੀ ਦਾ ਕੋਈ ਨਾ ਕੋਈ ਨਿਕਨੇਮ ਹੁੰਦਾ ਜੀ ਜਿੱਦਾਂ ਕੀ ਕਹਿੰਦੇ ਅੰਮ੍ਰਿਤਸਰ ਅਸੀਂ ਕਹਿੰਦੇ ਅੰਬਰਸਰ ਹੈ ਤੇ ਕਈ ਤਾਂ ਖਰੜ ਨੂੰ ਕਹਿੰਦੇ ਖੈੜ। ਇਹ ਹੁੰਦਾ ਪਿਆਰ। ਇਹੀ ਨਾ ਰਿਕਸ਼ੇ ਵਾਲੇ ਨੂੰ ਜਾਂ ਆਟੋ ਵਾਲੇ ਨੂੰ ਪੁੱਛ ਲਓ ਨਾ ਕਿ ਖਰੜ ਜਾਣਾ ਰੇਟ ਕੁਛ ਹੋਰ ਹੁੰਦਾ ਤੇ ਜਦੋਂ ਖੈੜ ਬੋਲੋ ਨਾ ਤੇ ਫਿਰ ਰੇਟ ਕੁਛ ਸਸਤਾ ਹੀ ਹੁੰਦਾ ਜੀ। ਲੋ ਜੀ ਜਗਰਾਓਂ ਸ਼ਹਿਰ ਲੈਂਡਿੰਗ ਹੋ ਚੁੱਕੀ ਹੈ ਤੇ ਕਰਦੇ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ ਜਿਹਨਾਂ ਨਾਲ ਗੱਲਬਾਤ। ਸਟੂਡੀਓ ਦਾ ਨੰਬਰ 905-813-1320। ਰਾਣਾ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ ਸਾਰੇ ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਝੂਠ ਤਾਂ ਨੀ ਬੋਲਿਆ ਕਿ ਜਦੋਂ ਰਿਕਸ਼ੇ ਵਾਲੇ ਨੂੰ ਖਰੜ ਬੋਲੋ ਤਾਂ ਰੇਟ ਕੁਛ ਹੋ ਰਿਹਾ, ਜਦੋਂ ਖੈੜ ਬੋਲੋ ਤਾਂ ਫਿਰ ਰੇਟ ਘੱਟ ਜਾਂਦਾ। ਪਤਾ ਲੱਗਾ ਕਿ ਬੰਦਾ ਲੋਕਲ।
1: ਬਿਲਕੁਲ ਬਿਲਕੁਲ ਬਿਲਕੁਲ ਜੀ ਇਹੀ ਹਾਲਾਤ ਆ ਸਭ ਦਾ ਇੱਕੋ। ਇਹ ਪੰਜਾਬ ਹੈ ਇਹ ਜਿਹਾ, ਇੱਥੇ ਲੋਕੀ ਨਾ ਰਿਕਸ਼ੇ ਵਾਲੇ ਜੱਜਮੈਂਟ ਲਾ ਲੈਂਦੇ ਆ ਬੰਦੇ ਦੀ। ਕਈ ਵਾਰੀ ਤਾਂ ਮੈਂ ਐਸਾ ਦੇਖੇ ਵੀ ਕਈ ਰਿਕਸ਼ੇ ਵਾਲੇ ਨਾ ਉਸੇ ਚੱਕਰ ਚ ਗੇੜੇ ਗੁੜੇ ਘੁਮਾ ਕੇ ਨਾ, ਇਹ ਮੇਰੇ ਨਾਲ ਵੀ ਹੱਡ ਬੀਤੀ ਹੋਈ ਹੋਈ ਆ ਭਾਜੀ। ਮੈਂ ਵੀ ਗੁਰਦਾਸਪੁਰ ਗਿਆ, ਮੇਰੇ ਮਿੱਤਰ ਸੀਗੇ DSP ਸਾਹਿਬ ਅਜੇਰਾ ਸਿੰਘ ਜੀ ਨਾਲ, ਵਧੀਆ ਮਿੱਤਰ ਆ ਮੇਰੇ। ਉਹਨਾਂ ਨੂੰ ਮੈਂ ਮਿਲਣ ਲਈ ਗਿਆ ਤੇ ਉਹ ਕਹਿੰਦੇ ਗੁਰਦਾਸਪੁਰ ਆ ਜਾ। ਮੈਂ ਚਲੋ ਬੱਸ ਤੇ ਬੈਠਾ ਤੇ ਮੈਂ ਚਲਾ ਗਿਆ ਬੱਸ ਸਟੈਂਡ ਉਤਰਿਆ। ਮੈਂ ਉਹਨਾਂ ਨੂੰ ਕਿਹਾ ਰਿਕਸ਼ੇ ਵਾਲੇ ਨੂੰ ਕਿਹਾ ਵੀ ਪੁਲਿਸ ਲੈਣ ਜਾਣਾ ਤੇ ਉਹ ਕਹਿੰਦਾ ਬਾਈ ਜੀ ਤੁਹਾਡੇ ਤੋਂ 100 ਰੁਪਇਆ ਲਊਗਾ। ਮੈਂ ਕਿਹਾ ਵੀ ਚਲੋ ਦੂਰ ਹੋਣੀ ਆ, ਬਾਕੀ ਦੂਰ ਹੋਊਗੀ। ਚਲੋ ਉਹਨੇ ਗੇੜੇ ਗੁੜੇ ਕਢਾਏ ਮੇਰੇ ਇੱਥੇ ਸੱਤ ਤੇ ਮੈਨੂੰ ਪੁਲਿਸ ਲੈਣ ਲਾਇਆ ਤੇ ਮੁੜਦੇ ਹੋਏ ਉਹਨੇ ਗਨਮੈਨ ਨੂੰ ਕਿਹਾ ਵੀ ਜਾ ਭੱਜ ਕੇ ਰਾਣੇ ਨੂੰ ਬੱਸ ਸਟੈਂਡ ਲਾਇਆ। ਉਹਨੇ ਮੋਟਰਸਾਈਕਲ ਚੱਕਿਆ ਮੈਨੂੰ 2 ਮਿੰਟਾਂ ਚ ਲਾ ਕੇ। ਮੈਂ ਕਿਹਾ ਯਾਰ ਇੰਨਾ ਨੇੜੇ ਸੀ ਬੱਸ ਸਟੈਂਡ? ਉਹ ਕਹਿੰਦਾ ਯਾਰ ਕਹਿੰਦਾ ਤੁਰ ਕੇ ਵੀਰੇ 5 ਮਿੰਟ ਲੱਗਦੇ।
0: ਇਹ ਹੈ ਮੇਰਾ ਇੰਡੀਆ ਹੈ।
1: ਬਿਲਕੁਲ ਬਿਲਕੁਲ ਜੀ
0: ਰਾਣਾ ਜੀ ਦੇਖੋ ਕਿਆ ਬਾਤ ਹੈ। 905-813-1320 905-813-1320 ਰਾਣਾ ਜੀ ਇੱਥੇ ਵੀ ਨਾ ਮੇਅਰ ਦੀਆਂ ਚੋਣਾਂ ਚੱਲ ਰਹੀਆਂ ਨੇ, ਇੱਥੇ ਵੀ ਗਰਮਾ ਗਰਮੀ ਹੋਈ ਪਈ ਹੈ ਜੀ ਤੇ ਇੱਥੇ ਵੀ ਕੁੰਡੀਆਂ ਦੇ ਸਿੰਘ ਫਸੇ ਨੇ ਹਨਾ। ਤੁਹਾਡੇ ਵੀ ਉੱਥੇ ਬਸ ਰਹਿ ਗਏ ਦਿਨ ਥੋੜੇ।
1: ਇੱਥੇ ਮੈਨੂੰ ਮੈਂ ਕਦੇ ਆਇਆ ਨੀ ਪਰ ਮੈਨੂੰ ਇੰਨਾ ਪਤਾ ਵੀ ਇੱਥੇ ਇੱਥੋਂ ਵਾਲੇ ਹਾਲਾਤ ਇੱਥੇ ਨੀ ਹੋਣੇ, ਕਿਸੇ ਕੰਟਰੀ ਚ ਨੀ ਹੋਣੇ ਜੋ ਅੱਜ ਪੰਜਾਬ ਦੇ ਹਾਲਾਤ ਆਏ ਕਿਤੇ ਨੀ ਹੋਣੇ। ਇੱਥੇ ਧੜੇਬਾਜ਼ੀਆਂ ਨੀ ਬਣਦੀਆਂ, ਇੱਥੇ ਲੜਾਈਆਂ ਝਗੜੇ ਨੀ ਹੁੰਦੇ। ਇੱਥੇ ਤਾਂ 10 ਦਿਨ ਪਹਿਲਾਂ ਵੋਟਾਂ ਤੋਂ ਸ਼ੁਰੂ ਹੋ ਜਾਂਦਾ ਕੰਮ।
0: ਹਾਂਜੀ,
1: ਇੱਕ ਦੂਜੇ ਨੂੰ ਗਾਲੀ ਗਲੋਚ, ਇੱਕ ਦੂਜੇ ਦਾ ਅੱਖਾਂ ਕੱਢ ਕੇ ਲੰਘਣਾ, ਉਸ ਪਾਰਟੀ ਨਾਲ
0: ਖੰਘਣਾ, ਖੰਘਣਾ ਵੀ, ਖੰਘਣਾ ਵੀ ਤੇ ਮੁੱਛ ਨੂੰ ਮਰੋੜਾ ਵੀ ਦੇਣਾ ਨਾਲ ਨਾਲ,
1: ਇੱਕ ਦੂਜੇ ਨੂੰ ਹੰਗੂਰਾ ਵੀ ਮਾਰਨਾ, ਫਿਰ 2-3 ਵਾਰੀ ਥਾਣੇ ਵੀ ਜਾਣਾ ਵੋਟਾਂ ਤੋਂ ਪਹਿਲਾਂ ਪਹਿਲਾਂ।
0: ਹੈਂ ਪੇਟੀਆਂ ਦਾਰੂ ਦੀ ਕਦੀ ਇੱਧਰ ਕਦੀ ਉੱਧਰ। ਹੈਂ
1: ਇੱਥੇ ਸੂਝ, ਇੱਥੇ ਗੱਲ ਇੱਥੋਂ ਵਾਲੀ ਇੱਥੇ ਲੁਕੀ ਗਏ ਆ। ਇਹ ਨੀ ਮੈਂ ਕਹਿੰਦਾ ਵੀ ਇੱਥੋਂ ਦੇ ਚਲੋ ਬੋਰਨ ਆ, ਜਿਹੜੇ ਤਾਂ ਵੱਖਰੀ ਗੱਲ ਆ, ਜਿਹੜੇ ਇੱਥੋਂ ਵਾਲੇ ਪੰਜਾਬ ਵਾਲੇ, ਕਿਉਂਕਿ ਮੈਨੂੰ ਇੰਜ ਲੱਗਦਾ ਪਿਆ ਵੀ 50-50 ਆ ਬੋਰਨ ਵੀ ਇੰਨੇ ਕਾ ਜਿੰਨੇ ਕ ਇੱਥੇ ਪੰਜਾਬੀ ਆ 50-50 ਆ। ਤੇ ਗੱਲ ਇਹ ਆ ਵੀ ਜਿਹੜੇ ਇੱਥੇ ਪੰਜਾਬੀ ਉਹਨਾਂ ਨੂੰ ਸੁਰ ਆ ਜਾਂਦੀ ਅਕਲ ਚੱਲਦੀ ਵੀ ਭਾਈ ਇੱਥੇ ਆਹ ਹਾਲਾਤ ਆ ਤੇ ਗਏ ਉਹ ਵੀ ਇੱਥੋਂ ਹੀ ਹੁੰਦੇ ਆ, ਪਰ ਉਹ ਇਹ ਜਾਂ ਕੁਛ ਉਹ ਦੇਖ ਕੇ ਮੁੜ ਕੇ ਹੈਰਾਨ ਹੋ ਜਾਂਦੇ ਵੀ ਯਾਰ ਇੱਥੇ ਆਹ ਕੁਛ ਵੀ ਚੱਲਦਾ। ਉਹ ਫਿਰ ਕਹਿੰਦੇ ਅਸੀਂ ਇਹੋ ਜਿਹੇ ਮਾਹੌਲ ਚ ਆਏ ਆ ਭਰਾਵਾ, ਉੱਥੇ ਆਹ ਕੁਛ ਚੱਲਦਾ
0: ਨਹੀਂ। ਕਈ ਤਾਂ ਇੰਡੀਆ ਦੇ ਮਾਹੌਲ ਨੂੰ ਦੇਖ ਕੇ ਇੱਥੇ ਵੀ ਇੰਪਲੀਮੈਂਟ ਕਰਨ ਲੱਗ ਗਏ।
1: ਅੱਛਾ ਜੀ, ਚਲੋ ਇੱਕ ਪੰਜਾਬ ਦੀ ਗੱਲ ਤਾਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ
0: ਫੜਦਾ ਜੀ, ਕਿਆ ਬਾਤ ਹੈ। ਲੋ ਜੀ ਸਾਡੇ ਨਾਲ ਕਾਲ ਆ ਗਈ ਜੀ, ਪਹਿਲਾਂ ਕਾਲ ਲੈ ਲਈ ਆਉਂਦੀ ਹੈ ਤੇ ਮੈਂ ਸਰੋਤੇ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਨਾਲ ਦੀ ਨਾਲ ਤੁਸੀਂ ਸਾਨੂੰ ਦੱਸਿਓ ਤੁਹਾਨੂੰ ਕਿੱਥੋਂ ਸੁਣ ਰਹੇ ਹੋ, ਬਿਕਾਜ਼ ਸਾਡੀ ਟੈਸਟਿੰਗ ਪੀਰੀਅਡ ਚੱਲ ਰਿਹਾ ਜੀ ਐਂਡ ਸਾਡਾ ਟਾਵਰ ਇੱਧਰ ਉੱਧਰ ਅਸੀਂ ਹਾਲੇ ਵੀ ਇਹਨੂੰ ਠੀਕ ਠਾਕ ਕਰ ਰਹੇ ਹਾਂ, ਆਵਾਜ਼ ਸਾਡੇ ਤੱਕ ਤੁਹਾਡੇ ਤੱਕ ਪਹੁੰਚ ਰਹੀ ਹੈ, ਸਾਨੂੰ ਜ਼ਰੂਰ ਦੱਸਿਓ ਜ਼ਰੂਰ। ਆਓ ਫਿਰ ਲਈਏ ਪਹਿਲੀ ਕਾਲ ਆਉਂਦੀ ਹੈ, ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹੀ ਹੈ 905-813-1320। ਸਤਿ ਸ੍ਰੀ ਅਕਾਲ ਕਾਲਰ।
2: ਸਤਿ ਸ੍ਰੀ ਅਕਾਲ ਜੀ। ਬਾਜ ਨੀ ਕਦੇ ਵੀ ਦੱਬਦੀ, ਬਾਜ ਬਹੁਤ ਸੋਹਣੀ ਆਉਂਦੀ ਆ ਤੇ ਬਾਕੀ ਆਹ ਡੱਬੇ ਡੁੱਬੇ ਤਾਂ ਸੁਣਿਆ ਸੀ ਹੁਣ ਤੱਕ, ਇਹ ਤਾਂ ਚੱਲ ਵੋਟਾਂ ਚੱਲਦੇ ਚੁਲਦੇ ਹੁੰਦੇ ਆ, ਜਿਹੜਾ ਬਿੱਟੂ ਵਾਲਾ ਸਟਾਇਲ ਸੀ ਜਿਹੜਾ ਵਧੀਆ ਸਿੱਟਿਆ, ਕਹਿੰਦਾ ਚੱਕ ਸ਼ਰਾਬੀ ਆ ਲੈ ਜਾ ਅੰਡੇ ਲੈ ਜਾ, ਕਹਿੰਦਾ ਵਧੀਆ।
0: ਲੋ ਜੀ ਰਾਣਾ ਜੀ ਸ਼ੁਰੂ ਕਰੀਏ ਆਪਾਂ ਚੋਣਵੀਆਂ ਖਬਰਾਂ ਦੇ ਨਾਲ। ਸਾਡੇ ਸਰੋਤੇ ਨੋਟੀ ਨੇ ਕਾਫੀ ਇੱਥੇ, ਕੀ ਚੰਦ ਸਾਡੇ ਕਾਲਰਸ ਨੇ ਨੋਟ, ਬੜੇ ਸ਼ਰਾਰਤੀ ਨੇ ਜੀ, ਬਟ ਚਲੋ ਸਤਿਕਾਰਯੋਗ ਨੇ। ਲੁਧਿਆਣੇ ਸ਼ਹਿਰ ਦੀ ਗੱਲ ਕਰੀਏ ਰਾਣਾ ਜੀ, ਤੇ ਲੁਧਿਆਣੇ ਦੇ ਦੁਸ਼ਹਿਰਾ ਗਰਾਊਂਡ ਦੀ ਜੋ ਠੇਕੇਦਾਰੀ ਹੈ, ਜੋ ਬੋਲੀ ਨੂੰ ਲੈ ਕੇ ਸਰਕਾਰ ਦੀ ਕਹਿੰਦੇ ਬੋਲਤੀ ਬੰਦ ਹੋਈ ਹੈ ਜੀ, ਕਿਉਂ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਤੁਹਾਨੂੰ ਪਤਾ ਵੀ ਹੁਣ ਦਿਹਾਰਾਂ ਦਾ ਸੀਜ਼ਨ ਚੱਲ ਰਿਹਾ, ਦੁਸ਼ਹਿਰਾ ਵੀ ਅਗਲੇ ਮਹੀਨੇ ਦੇ, ਮੈਨੂੰ ਲੱਗਦਾ ਦਸਵੇਂ ਮਹੀਨੇ ਦੇ ਵਿੱਚ ਦੁਸ਼ਹਿਰਾ ਆ ਜਾਣਾ, ਮੈਨੂੰ ਤਾਂ 20-25-22 ਤਰੀਕ ਦਾ ਹੋਏਗਾ। ਇੱਥੇ ਕੀ ਆ ਤੇ ਗੱਲ ਇਹ ਆ ਵੀ ਦੁਸ਼ਹਿਰਾ ਗਰਾਊਂਡ ਦੀ ਹਰੇਕ ਸ਼ਹਿਰ ਦੇ ਵਿੱਚ ਬੋਲੀ ਹੁੰਦੀ ਆ ਜਿਹੜਾ ਗਰਾਊਂਡ ਆ, ਕਿਉਂਕਿ ਉੱਥੇ ਇੱਕ ਮੇਲਾ ਲੱਗਦਾ ਵੱਡਾ, ਰੋਸ਼ਨੀ ਦੀ ਤਰ੍ਹਾਂ ਦੁਸ਼ਹਿਰਾ ਵੱਡਾ ਮੇਲਾ ਬਣਾਇਆ ਜਾਂਦਾ। ਲੁਧਿਆਣੇ ਵੀ ਦੁਰਗਾ ਮਾਤਾ ਦੇ ਮੰਦਿਰ ਦੇ ਸਾਹਮਣੇ ਇੱਕ ਦੁਸ਼ਹਿਰਾ ਗਰਾਊਂਡ ਆ ਜਿੱਥੇ ਬਹੁਤ ਭਾਰੀ ਰਸ਼ ਹੁੰਦਾ ਤੇ ਬਹੁਤ ਵੱਡਾ ਦੁਸ਼ਹਿਰਾ ਮਨਾਇਆ ਜਾਂਦਾ ਉਸ ਲੁਧਿਆਣੇ ਦੇ ਵਿੱਚ। ਉੱਥੇ ਹਰ ਵਾਰੀ ਬੋਲੀ ਹੁੰਦੀ 2.25 ਕਰੋੜ 2.5 ਕਰੋੜ, ਪਰ ਕਹਿੰਦੇ ਇੱਕ ਆਮ ਆਦਮੀ ਪਾਰਟੀ ਵਾਲੀ ਨੇ ਬੋਲੀ ਦਿੱਤੀ ਤੇ ਉਹਨੇ 97 ਲੱਖ ਚ ਦੇਤੀ।
0: ਅੱਛਾ,
1: ਔਰ ਵੱਡੀ ਵੱਡੀ ਗੱਲ ਇਹ ਵੀ ਜਿਹੜੇ ਦੂਸਰੇ ਬੰਦੇ ਸੀ ਉਹ ਕਹਿੰਦੇ ਸਾਨੂੰ ਸੱਦੇ ਨੀ ਗਿਆ ਬੋਲੀ ਤੇ, ਸਾਨੂੰ ਤਾਂ ਪਤਾ ਨੀ ਲੱਗਿਆ ਕਦੋਂ ਬੋਲੀ ਹੋ ਗਈ। ਕਹਿੰਦੇ 3 ਬੰਦੇ ਸੀ, ਉਹ ਵੀ 3 ਆਮ ਆਦਮੀ ਪਾਰਟੀ ਦੇ ਸੀ, 3 ਨੇ ਬੋਲੀ ਦੇ ਕੇ ਆਪਸ ਵਿੱਚ ਸਾਂਝੀ ਕਰ ਲਈ, 97 ਲੱਖ ਰੁਪਏ ਚ ਡਨ ਕਰਤੀ।
0: ਅੱਛਾ, ਇਹ ਬੋਲੀ ਇਹ ਬੋਲੀ ਦੇ ਵਿੱਚ ਹੁੰਦਾ ਕਿ, ਸਰ ਮੈਨੂੰ ਗਾਈਡ ਕਰੋ ਕਿ ਸ਼ਾਇਦ ਸਾਡੇ ਸਰੋਤਿਆਂ ਨੂੰ ਨਹੀਂ ਪਤਾ ਹੁੰਦਾ, ਇਹ ਬੋਲੀ ਦੇ ਨਾਲ ਕੀ ਜਗ੍ਹਾ ਮਿਲ ਜਾਂਦੀ ਹੈ ਜੀ
1: ਸ਼ਹਿਰ ਦੇ? ਹਾਂਜੀ, ਉਹ ਜਗ੍ਹਾ ਰੈਂਟ ਤੇ ਹੋ ਜਾਂਦੀ ਹੈ।
0: ਅੱਛਾ, ਠੀਕ ਹੈ,
1: ਵੀ ਸਰ ਇਹਦੇ ਠੇਕੇਦਾਰੀ ਰੈਂਟ ਇਹ ਨਾਮ ਆ, ਉਹ ਬੰਦਾ ਭਰ ਦਿੰਦਾ ਬਾਅਦ ਤੋਂ ਜਿਹੜੀ ਕਮਾਈ ਹੁੰਦੀ ਸ਼ਹਿਰਾਂ ਨੂੰ, ਜੋ ਵੀ ਹੁੰਦਾ ਉੱਥੇ ਹਿਸਾਬ ਕਿਤਾਬ,
0: ਜਿਵੇਂ ਸਪੋਂਸਰ ਆ ਗਏ ਜਾਂ ਕੋਈ ਸ਼ੋਅ ਹੋ ਗਿਆ ਜਾਂ ਕੋਈ ਇਵੈਂਟ ਹੋ ਗਿਆ, ਸਮਾਗਮ ਹੋ ਗਿਆ। ਅੱਛਾ, ਉਹਦਾ ਪੈਸਾ ਇਹ ਫਿਰ ਇਸ ਠੇਕੇ ਨੂੰ ਜਾਂਦਾ ਜੀ?
1: ਹਾਂਜੀ ਬਿਲਕੁਲ ਬਿਲਕੁਲ, ਇਹ ਠੇਕੇ ਨੂੰ ਜਾਂਦਾ, ਉਹਨਾਂ ਨੇ ਇੱਕ ਵਾਰੀ ਠੇਕਾ ਭਰ ਕੇ ਲੈ ਲੈਣਾ। ਹੁਣ ਗੱਲ ਇਹ ਅਰਸ਼ ਭਾਜੀ, ਜਿਹੜੇ ਬਾਕੀ ਬੰਦੇ ਸੀ ਜਿਨ੍ਹਾਂ ਨੇ ਹੋਰ ਲੋਕਾਂ ਦੀ ਚਾਹ ਬਣ ਸੀ ਵੀ ਦੁਸਹਿਰਾ ਗਰਾਊਂਡ ਚ, ਕਿਉਂਕਿ ਜਿਹੜੇ ਇਸ ਧਰਮ ਨੂੰ ਸੰਬੰਧਿਤ ਹੈ ਨਾ, ਹਿੰਦੂ ਧਰਮ ਨੂੰ, ਉਹ ਬੜਾ ਪੈਸਾ ਲਾਉਂਦੇ ਵੀ ਭਾਈ ਕਿਤੇ ਨਾ ਕਿਤੇ ਅਸੀਂ ਵੀ ਇਸ ਸਹਿਯੋਗ ਵਿੱਚ ਹਿੱਸਾ ਬਣੀਏ, ਪਰ ਉਹਨਾਂ ਨੇ ਐਲਾਨ ਕਰਤਾ ਕਿ ਭਾਈ ਸਾਨੂੰ ਤਾਂ ਸੱਦੇ ਹੀ ਨੀ ਗਿਆ। ਉਹ ਕਹਿੰਦੇ ਇਹ ਬੋਲੀ ਅਸੀਂ ਦਿੰਨੇ ਆ 2.5 ਕਰੋੜ 2.25 ਕਰੋੜ ਦੀ।
0: ਅੱਛਾ,
1: ਹੁਣ ਮੈਨੂੰ ਸਮਝ ਨੀ ਆਉਂਦੀ ਕਿ ਸਰਕਾਰ ਇੱਥੇ ਲੱਤ ਕਿਉਂ ਲਾ ਰਹੀ ਨੀ ਰਹੀ। ਇੱਕ ਪਾਸੇ ਸਰਕਾਰ ਦੇ ਖਜ਼ਾਨੇ ਚ ਅਰਸ਼ ਭਾਜੀ 2.25 ਕਰੋੜ ਰੁਪਇਆ ਪੈਂਦਾ, ਕੋਈ ਥੋੜਾ ਵੱਖਰਾ ਹੋਵੇ ਤਾਂ ਵੱਖਰੀ ਗੱਲ ਆ। ਹੁਣ ਇੱਕ ਪਾਸੇ ਦੂਸਰਾ ਬੰਦਾ ਕਹਿ ਰਿਹਾ ਕਿ ਮੈਂ ਭਾਈ 2.5 ਕਰੋੜ ਦੇ ਰੁਪਇਆ ਦੇਣ ਨੂੰ ਤਿਆਰ ਆ, ਇਹ ਗਰਾਊਂਡ ਦਾ ਠੇਕੇ ਮੈਨੂੰ ਦਿੱਤੀ ਜਾਵੇ। ਉਹ ਕਹਿੰਦਾ ਸਾਨੂੰ ਸੱਦਿਆ ਨੀ, ਮੈਂ 2.5 ਕਰੋੜ ਭਰਦਾ। ਹੁਣ ਸਰਕਾਰ ਨੂੰ ਮੁਨਾਫਾ ਹੋ ਰਿਹਾ 1.5 ਕਰੋੜ ਦਾ, ਤੇ ਮੈਨੂੰ ਇਹ ਨੀ ਸਮਝ ਆਉਂਦੀ ਸਰਕਾਰ ਦੇ ਖਜ਼ਾਨੇ ਚ ਜਿੱਥੋਂ 1.5 ਕਰੋੜ ਰੁਪਇਆ ਪੈ ਰਿਹਾ ਹੋਵੇ, ਸਰਕਾਰ ਉੱਥੇ ਚੁੱਪ ਕਿਉਂ ਆ? ਸਰਕਾਰ ਬੋਲਣ ਨੂੰ ਕਿਉਂ ਨੀ ਤਿਆਰ? ਤੇ ਸਰਕਾਰ ਨੇ ਚੁੱਪੀ ਵੱਟੀ ਹੋਈ ਆ। ਜਿਹੜੇ ਬੰਦੇ ਨੇ 97 ਲੱਖ ਦੇ ਵਿੱਚ ਠੇਕੇਦਾਰੀ ਲਈ ਹੋਈ ਆ, ਤੇ ਉਸ ਬੰਦੇ ਤੇ ਟਿੱਪਣੀਆਂ ਖੜੀਆਂ ਹੋ ਰਹੀਆਂ ਕਿ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਸੀ। ਹੁਣ ਅਰਸ਼ ਭਾਜੀ ਆਪਣਿਆਂ ਨੂੰ ਖਾਸ ਸਮਝ ਕੇ 1.5 ਕਰੋੜ ਰੁਪਇਆ ਜੇ ਸਰਕਾਰ ਦੇ ਖਾਤੇ ਚ ਆ ਰਿਹਾ, ਖਜ਼ਾਨੇ ਚ ਜਮਾ ਹੋ ਰਿਹਾ, ਤਾਂ ਸਰਕਾਰ ਨੂੰ ਪੰਜਾਬ ਦਾ ਮੁਨਾਫਾ ਦੇਖਣਾ ਚਾਹੀਦਾ ਸੀ, ਤਾਂ ਸਰਕਾਰ ਨੂੰ ਵੀ ਜ਼ਰੂਰ ਚਾਹੀਦਾ ਸੀ ਕਿ ਭਾਈ
0: ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਦਾਲ ਮੇ ਕੁਛ ਕਾਲਾ ਕਿ ਪੂਰੀ ਦਾਲ ਕਾਲੀ?
1: ਇਹ ਤਾਂ ਪੂਰੀ ਦਾਲ ਹੀ ਕਾਲੀ ਹੋਈ ਲੱਗਦੀ ਹੈ।
0: ਤੁਸੀਂ ਮੈਨੂੰ ਇਹ ਕਹਿ ਰਹੇ ਹੋ ਰਾਣਾ ਜੀ ਆਨੇ ਬਾਨੇ ਇਹ ਗੱਲਾਂ ਦੇ ਵਿੱਚੋਂ ਕਿ ਜਿਸ ਬੰਦੇ ਨੂੰ ਠੇਕਾ ਦਿੱਤਾ ਗਿਆ ਹੈ, ਜੇ ਉੱਥੇ ਕੋਈ ਸਮਾਗਮ ਹੁੰਦਾ ਹੈ ਤਾਂ 50-50 ਕੋਸਟ ਹੋਵੇਗਾ?
1: 50-50 ਵੱਡੀ ਗੱਲ ਇਹ ਕਿ ਜਿੱਥੇ ਸਰਕਾਰ ਨੂੰ ਇੰਨਾ ਮੁਨਾਫਾ ਹੋ ਰਿਹਾ ਸੀ 1.5 ਕਰੋੜ ਰੁਪਇਆ, ਅੱਜ ਦੇ ਸਮੇਂ ਦੇ ਵਿੱਚ 1.5 ਕਰੋੜ ਰੁਪਇਆ ਮੁਨਾਫਾ ਹੋ ਰਿਹਾ ਸੀ, ਸਰਕਾਰ ਦੇ ਖਜ਼ਾਨੇ ਜਮਾ ਹੋ ਰਿਹਾ ਸੀ, ਤਾਂ ਸਰਕਾਰ ਨੇ ਉੱਥੇ ਚੁੱਪ ਆਪਦੀ ਵੱਟ ਲਈ। ਜਿਹੜੇ ਦੂਸਰੇ ਆ ਵਪਾਰੀ ਆ ਉਹ ਰੌਲਾ ਪਾਈ ਜਾਂਦੇ ਆ ਕਿ ਸਾਡੇ ਤੋਂ ਭਾਈ 2.5 ਕਰੋੜ ਰੁਪਇਆ ਲਓ, ਸਾਨੂੰ ਠੇਕਾ ਦਓ, ਪਰ ਜਿਹੜੇ ਮੌਜੂਦਾ ਮੁਖੀ ਉੱਥੇ SDM ਸਾਹਿਬ ਆ ਚਾਹੇ ਜੋ ਵੀ ਆ ਜਸਟਿਕ ਆ, ਉਹ ਇਸ ਤੇ ਲੱਤ ਨੀ ਲਾ ਰਹੇ ਕਿ ਨਹੀਂ ਬਈ ਇਹਦਾ ਜਿਹੜੀ ਬੋਲੀ ਟੁੱਟਣੀ ਸੀ ਟੁੱਟ ਗਈ 97 ਲੱਖ ਨੂੰ। ਉਹ ਕਹਿੰਦੇ ਜੀ ਅਸੀਂ ਤੁਹਾਨੂੰ 2.5 ਕਰੋੜ ਦਿੰਨੇ ਆ, ਤੁਹਾਨੂੰ ਅਸੀਂ 1.5 ਕਰੋੜ ਦਾ ਮੁਨਾਫਾ ਦੇ ਰਹੇ ਹਾਂ,
0: ਕਮਾਲ,
1: ਤੇ ਤੁਸੀਂ ਸਾਨੂੰ ਲੱਤ ਲਾਓ, ਉਹ ਚੀਜ਼ ਨੂੰ ਲੱਤ ਨੀ ਲੱਗਣੀ। ਪਰ ਮੈਨੂੰ ਇਹ ਸਵਾਲ ਆ ਕਿ ਜਿੱਥੇ ਸਰਕਾਰ ਨੂੰ ਇੰਨਾ ਪ੍ਰੋਫਿਟ ਹੋ ਰਿਹਾ ਵੇ ਅਰਸ਼ ਭਾਜੀ, ਉੱਥੇ ਚੁੱਪ ਨੀ ਵੱਟਣੀ ਚਾਹੀਦੀ ਸਰਕਾਰ ਨੂੰ।
0: ਬਿਲਕੁਲ ਬਿਲਕੁਲ
1: ਠੀਕ ਹੈ, ਸਰਕਾਰ ਦਾ ਚਾਹੇ ਆਪਣਾ ਗਰੀਬੀ ਬੰਦਾ ਹੋ ਸਕਦਾ, ਮੈਂ ਨਹੀਂ ਕਹਿੰਦਾ ਵੀ ਨਹੀਂ ਗਰੀਬੀ ਹੋ ਸਕਦਾ, ਗਰੀਬੀ ਹੋ ਵੀ ਸਕਦਾ, ਪਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਇੱਥੇ ਸਾਨੂੰ ਆ ਪ੍ਰੋਫਿਟ ਹੋ ਰਿਹਾ, ਸਰਕਾਰ ਦੇ ਖਜ਼ਾਨੇ ਚ ਪੈਸੇ ਆ ਰਹੇ ਆ, ਸਰਕਾਰ ਦਾ ਖਜ਼ਾਨਾ ਕਿਤਨਾ ਕਿਤੇ 1.5 ਕਰੋੜ ਰੁਪਏ ਨਾਲ ਭਰ ਰਹੇ, ਬਹੁਤ ਅੱਜ ਦੇ ਸਮੇਂ ਦੇ ਵਿੱਚ 1.5 ਕਰੋੜ ਬਹੁਤ ਵੱਡੀ ਔਸਤ ਆ, ਚਾਹੇ ਲੋਕਾਂ ਨੇ ਅੱਜ ਦੇ ਸਮੇਂ ਚ ਕਹਿੰਦੇ ਵੀ ਚਾਹੇ 1.5 ਅਰਬ ਰੁਪਏ ਦੀ ਵੈਲਿਊ ਹੈ ਨੀ, ਪਰ ਅੱਜ ਦੇ ਸਮੇਂ ਦੇ ਵਿੱਚ ਮਹਿੰਗਾਈ ਦੇ ਤੌਰ ਦੇ ਵਿੱਚ ਡੇਢ ਕਰੋੜ ਰੁਪਈਆ ਬਹੁਤ ਜ਼ਿਆਦਾ ਆ ਤੇ ਜੇ ਸਰਕਾਰ ਦੇ ਖਜ਼ਾਨੇ ਚ ਐਸਾ ਪੈਸਾ ਆ ਰਿਹਾ ਸੀ ਤਾਂ ਸਰਕਾਰ ਨੇ ਆਪਣੀ ਬੋਲਤੀ ਕਿਉਂ ਬੰਦ ਕੀਤੀ ਹੋਈ? ਆਪਣੇ ਮਜਿਸਟਰੀਆਂ ਨੂੰ ਕਹਿੰਦੇ ਕਿ ਬੋਲੀ ਕੈਂਸਲ ਕਰਕੇ ਦੁਬਾਰੇ ਬੋਲੀ ਕਰਾਈ ਜਾਵੇ। ਜੇ ਕੋਈ ਜੇ ਸਹੀ ਤਰੀਕੇ ਨਾਲ ਬੋਲੀ ਲਾਈ ਜਾਵੇ ਸਹੀ ਤਰੀਕੇ ਨਾਲ ਅਰਸ਼ ਭਾਜੀ ਜ਼ੋਰ ਪਾ ਕੇ ਵਪਾਰੀਆਂ ਦੇ ਦਬਾਅ ਪਾ ਕੇ ਤਾਂ ਘੱਟੋ ਘੱਟ 3.5 ਕਰੋੜ ਤੇ ਬੋਲੀ ਜਾ ਸਕਦੀ ਹੋ
0: ਤੇ 3.5 ਕਰੋੜ ਆਮ ਆਦਮੀ ਪਾਰਟੀ ਦੇ
1: ਜਾਣੇ ਜਾ
0: ਸਕਦੇ ਜਾ ਸਕਦਾ ਜੀ ਬਿਲਕੁਲ ਜੀ। ਵਾਰੀ ਹੁਣ ਸਾਡੇ ਸਰੋਤਿਆਂ ਦੀ 905-813-1320 905-813-1320 ਸਾਡੇ ਨੰਬਰ ਨੇ ਤੁਸੀਂ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ। ਲਾਈਵ ਪ੍ਰੋਗਰਾਮਿੰਗ ਚੱਲ ਰਹੀ ਜੀ ਕੋਈ ਰਿਕਾਰਡਡ ਨਹੀਂ ਹੈ। 905-813-1320 905-813-1320 ਲੋਕਲ ਨੰਬਰ ਤੇ ਸੁਣਨਾ ਚਾਹੁੰਦੇ ਸਾਨੂੰ ਫੋਨ ਦੇ ਜ਼ਰੀਏ ਤਾਂ 647-910-1320। ਮਾਂ ਦੀ ਮਮਤਾ ਇੱਕ ਤਰਫ ਤੇ ਪ੍ਰੇਮ ਸੰਬੰਧ ਇੱਕ ਤਰਫ ਬੜਾ ਭਾਰੀ ਪਿਆ ਜੀ ਇੱਕ ਮਾਂ ਨੂੰ। ਮਾਂ ਨੇ ਆਪਣੇ 3 ਬੱਚਿਆਂ ਨੂੰ ਜ਼ਹਿਰ ਦੇ ਕੇ ਕਤਲ ਕੀਤਾ ਜੀ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਕਲਯੁਗ ਦੇ ਸਮੇਂ ਦੇ ਵਿੱਚ ਅਰਸ਼ ਭਾਜੀ ਜਦੋਂ ਕਲਯੁਗ ਹੈਵੀ ਹੋ ਜੇ ਉਦੋਂ ਤਾਂ ਪ੍ਰਮਾਤਮਾ ਨੇ ਕਿਹਾ ਸੀ ਵੀ ਐਸਾ ਸਮਾਂ ਆਊਗਾ। ਅੱਜ ਇਹ ਬੜੀ ਦੁੱਖ ਦੀ ਖਬਰ ਹੋਈ ਆ ਭਵਾਨੀਗੜ੍ਹ ਸੰਗਰੂਰ ਦੇ ਵਿੱਚ ਜੀ, ਜਿੱਥੇ ਇੱਕ ਵਿਆਹੀ ਹੋਈ ਔਰਤ ਦੇ 3 ਬੱਚੇ ਹੁੰਦੇ ਤੇ 3 ਬੱਚੇ ਹੋਣ ਤੋਂ ਬਾਅਦ ਮੈਂ ਨਾ ਬਹੁਤ ਵਾਰੀ ਅਰਸ਼ ਭਾਜੀ ਸੋਚਿਆ ਚਲੋ ਇਹ ਗੱਲ ਮੈਂ ਬਾਅਦ ਚ ਵੀ ਕਰ ਲੈਣਾ ਵੀ ਜਿਹੜੀਆਂ ਅੱਜ ਕੱਲ ਦੀਆਂ ਬੀਬੀਆਂ ਘਰੇ ਬੈਠ ਕੇ ਵਿਹਲੀਆਂ ਨਾ ਐਪ ਚਲਾ ਰਹੀਆਂ ਇੰਸਟਾਗ੍ਰਾਮ ਵਟਸਐਪ ਜਾਂ ਹੋਰ ਬਹੁਤ ਸਾਰੇ ਐਪ ਚੱਲ ਪਏ ਦੁਨੀਆਂ ਤੇ ਜਿਨ੍ਹਾਂ ਨੂੰ ਬੀਬੀਆਂ ਘਰੇ ਬੈਠ ਕੇ ਚਲਾ ਰਹੀਆਂ ਨਾ, ਇਹਨਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਵੀ ਕੀਤਾ ਜਾ ਸਕਦਾ। ਜ਼ਰੂਰੀ ਨਹੀਂ ਹੁੰਦਾ ਕਿ ਇਹ ਹਰੇਕ ਐਪ ਨੂੰ ਗਲਤ ਤਰੀਕੇ ਨਾਲ ਹੀ ਦੇਖਿਆ ਜਾ ਸਕਦਾ। ਬੀਬੀ ਇੰਸਟਾਗ੍ਰਾਮ ਤੇ ਕਿਸੇ ਬੰਦੇ ਨਾਲ ਹਰਜੀਤ ਸਿੰਘ ਨਾਮੀ ਵਿਅਕਤੀ ਨਾਲ ਗੱਲਬਾਤ ਕਰਨ ਲੱਗ ਜਾਂਦਾ। ਜਦੋਂ ਗੱਲਬਾਤ ਕਰਨ ਲੱਗ ਜਿਹੜੀ ਬੀਬੀ ਦਾ ਨਾਮ ਸੀਗਾ ਲਵਪ੍ਰੀਤ ਕੌਰ, ਜਦੋਂ ਲਵਪ੍ਰੀਤ ਕੌਰ ਗੱਲ ਕਰਨ ਲੱਗ ਜਾਂਦੀ ਹੈ ਕਿਸੇ ਬੰਦੇ ਦੇ ਨਾਲ ਤਾਂ ਹੌਲੀ ਹੌਲੀ ਇਹਨਾਂ ਦੀ ਦੋਸਤੀ ਬਣਦੀ ਸ਼ੁਰੂ ਹੋ ਜਾਂਦੀ ਆ। ਦੋਸਤੀ ਬਣਨੀ ਸ਼ੁਰੂ ਹੋ ਜਾਂਦੀ ਤਾਂ ਪ੍ਰੇਮ ਸੰਬੰਧਾਂ ਦੇ ਵਿੱਚ ਦੋਸਤੀ ਤਬਦੀਲ ਕਰ ਜਾਂਦੀ ਹੈ। ਜਦੋਂ ਤਬਦੀਲ ਕਰ ਜਾਂਦੀ ਪ੍ਰੇਮ ਸੰਬੰਧਾਂ ਦੇ ਵਿੱਚ ਤਾਂ ਹਰਜੀਤ ਸਿੰਘ ਕਹਿੰਦਾ ਵੀ ਮੈਂ ਤੈਨੂੰ ਤਾਂ ਰੱਖੂੰਗਾ ਵੀ ਜਾਂ ਤਾਂ ਬੱਚੇ ਛੱਡ ਦੇ ਤੇ ਆਪਣੇ ਘਰ ਵਾਲੇ ਨੂੰ ਛੱਡ ਦੇ। ਬੀਬੀ ਨੇ ਆਪਣੀ ਮਮਤਾ ਦਿਖਾਉਂਦੇ ਹੋਏ ਇਹ ਕਿਹਾ ਵੀ ਮੈਂ ਬੱਚਿਆਂ ਬਿਨਾਂ ਰਹਿ ਨੀ ਸਕਦੀ, ਜੇ ਘਰ ਵਾਲੇ ਕੋਲੇ ਛੱਡ ਗਏ ਤੇ ਘਰ ਵਾਲੇ ਨੇ ਬੱਚਿਆਂ ਦੀ ਜ਼ਿੰਮੇਵਾਰੀ ਨੀ ਸਮਝਣੀ। ਰੱਖੜੀ ਵਾਲੇ ਦਿਨ ਬੀਬੀ ਨੇ 3 ਬੱਚਿਆਂ ਨੂੰ ਮਠਿਆਈ ਦੇ ਵਿੱਚ ਜ਼ਹਿਰ ਪਾ ਕੇ 3 ਬੱਚਿਆਂ ਨੂੰ ਦੇ ਦਿੱਤਾ ਗਿਆ ਤੇ ਬੀਬੀ ਨੇ ਆਪਣਾ ਡਰਾਮਾ ਸ਼ੁਰੂ ਕਰ ਦਿੱਤਾ, ਰੋਣਾ ਕਰਲਾਉਣਾ ਰੱਖੜੀ ਵਾਲੇ ਦਿਨ ਸ਼ੁਰੂ ਕਰ ਦਿੱਤਾ। ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ, ਘਰ ਵਾਲੇ ਨੂੰ ਕਦੀ ਸ਼ੱਕ ਨਹੀਂ ਹੋਇਆ, ਘਰ ਵਾਲੇ ਨੇ ਅੰਨਾ ਵਿਸ਼ਵਾਸ ਕੀਤਾ, ਅੱਖਾਂ ਬੰਨ ਕੇ ਅੱਖਾਂ ਦੇ ਪੱਡੇ ਬੰਨ ਕੇ। ਪਰ ਬੀਤੇ ਹੁਣ ਜਦੋਂ ਉਸਦਾ ਮੋਬਾਈਲ ਫੜਿਆ ਗਿਆ ਤਾਂ ਉਸਦੇ ਵਿੱਚ ਸਾਰੇ ਉਹਨਾਂ ਦੀ ਬੀਬੀ ਦੇ ਕਾਲੇ ਚਿੱਟੇ ਸਾਹਮਣੇ ਆ ਗਏ, ਜਿਸ ਦੇ ਵਿੱਚ ਬੀਬੀ ਇਹ ਗੱਲਾਂ ਕਰ ਰਹੀ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਆਏ ਦਿੱਤਾ, ਜ਼ਹਿਰ ਦੇ ਦਿੱਤਾ, ਮਠਿਆਈ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਕਰ ਦਿੱਤਾ, ਇਸ ਤਰੀਕੇ ਨਾਲ ਗੁਲਾਬ ਜਾਮਣਾ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ, ਤੇ ਉਹ ਸਾਰੀਆਂ ਚੈਟ ਉਸਦੇ ਪਤੀ ਨੇ ਪੜ੍ਹ ਲਈ। ਪਤੀ ਨੇ ਪੜ੍ਹਨ ਤੋਂ ਬਾਅਦ ਉਸਨੇ ਪੁਲਿਸ ਕੋਲੇ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਬੀਬੀ ਨੂੰ ਹਿਰਾਸਤ ਵਿੱਚ ਤੁਰੰਤ ਲੈ ਲਿਆ ਤੇ ਜਿਹੜਾ ਹਰਜੀਤ ਸਿੰਘ ਨਿਆਮੀ ਵਿਅਕਤੀ ਸੀ ਉਹ ਫਰਾਰ ਹੋ ਚੁੱਕਾ ਹੈ। ਬੀਬੀ ਤੇ ਸੰਗੀਨ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਪਰ ਅਰਸ਼ ਭਾਜੀ ਗੱਲ ਇਹ ਆ ਕਿ ਮਮਤਾ ਬਹੁਤ ਵੱਡੀ ਚੀਜ਼, ਅਕਸਰ ਆਪਾਂ ਦੇਖੇ ਜਾਂਦੇ ਕਿ ਮਾਂ ਤੇ ਵੱਡੇ ਵੱਡੇ ਗੀਤ ਵੀ, ਕੁਲਦੀਪ ਮਾਣਕੇ ਨੇ ਵੀ ਗੀਤ ਗਾਇਆ ਠੀਕ ਹੈ ਨਾ, ਤੇ ਵੱਡੇ ਵੱਡੇ ਮਾਂ ਬਿਨਾਂ ਜਾ ਕੁੱਪ ਹਨੇਰਾ ਸੁਣਨਾ ਦੇ ਦਾ ਚਾਰ ਸਵੇਰਾ ਖੋਹ ਲੈਂਦੇ ਟੁੱਕ ਤਾਂ ਉਹ ਦੁਨੀਆ ਵਾਲਿਓ, ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲ। ਇੱਥੇ ਕਿਹੜੀ ਮਾਂ ਕਹੀਏ, ਕਲਯੁਗੀ ਮਾਂ? ਉਹ ਮਾਂ ਜਿਹਨੇ ਆਪਣੇ 3 ਬੱਚੇ, ਇੱਕ ਛੋਟੇ ਛੋਟੇ ਬੱਚੇ, ਛੋਟਾ ਬੱਚੇ ਦੀ ਉਮਰ ਮੈਂ ਦੱਸਾਂ ਤਾਂ 2.5 ਸਾਲ ਸੀ, ਇਸ ਤੋਂ ਬਾਅਦ 4 ਸਾਲ, ਇਸ ਤੋਂ ਬਾਅਦ 6 ਸਾਲ, ਇੱਕ ਅਨਮੋਲ ਗਹਿਣੇ ਜਿਨ੍ਹਾਂ ਲਈ ਸਾਰੀ ਦੁਨੀਆ ਭੜਕਦੀ ਫਿਰਦੀ, ਤੁਸੀਂ ਬੈਠੇ ਹੋ ਆਪਾਂ ਕਮਾਈਆਂ ਕਰ ਰਹੇ ਹਾਂ ਬੈਠ ਕੇ, ਇਹਨਾਂ ਲਈ ਆਪਣੀ ਪ੍ਰੋਪਰਟੀ ਜਾਇਦਾਦ ਸਭ ਕੁਛ ਇਹੀ ਆ
0: ਜੀ।
1: ਤੇ ਬੀਬੀ ਨੇ ਆਪਣੇ ਹੱਥੋਂ ਉਹ ਵੀ 3 ਬੱਚੇ ਗਵਾ ਕੇ ਅੱਜ ਬੀਬੀ ਦੀ ਜ਼ਿੰਦਗੀ ਜੇਲ ਦੇ ਵਿੱਚ ਆ। ਔਰ ਮੈਨੂੰ ਇਹ ਹੈਰਾਨ ਹੈ ਕਿ ਉਸ ਜਿਸ ਬੀਬੀ ਨੇ ਤਾਂ ਆਪਣੇ ਬੱਚੇ ਮਾਰਦੇ, ਉਸ ਬੰਦੇ ਦੇ ਪੱਲੇ, ਉਸ ਪਤੀ ਦੇ ਪੱਲੇ ਕੀ ਰਹਿ ਜਾਂਦਾ? ਠੀਕ ਆ ਤੁਸੀਂ ਗਲਤ ਕਦਮ ਚੱਕਣਾ, ਮੈਂ ਨੀ ਕਹਿੰਦਾ ਇਹਦਾ ਕਦਮ ਚੱਕੋ, ਤਾਂ ਮਹਾਰਾਜ ਇਹੋ ਜਿਹਾ ਪ੍ਰਮਾਤਮਾ ਕਦਮ ਚੁਕਾਵੇ, ਪਰ ਜੇ ਚੱਕ ਵੀ ਲਿਆ ਤੁਸੀਂ ਆਪਣੇ ਬੱਚੇ ਛੱਡ ਜਾਓ ਪਤੀ ਕੋਲੇ। ਜੇ ਤੁਸੀਂ ਪ੍ਰੇਮ ਸੰਬੰਧਾਂ ਚ ਰਹਿ ਰਹੇ ਹੋ ਤਾਂ ਆਪਣੇ ਬੱਚੇ ਛੱਡ ਕੇ ਪਤੀ ਨਾਲ ਫਰਾਰ ਹੋ ਜਾਓ ਜਿਹਦੇ ਨਾਲ ਹੋਣਾ, ਪਰ ਏਡਾ ਕੇਅਰ ਨਾ ਠਾਓ ਕਿ ਤੁਹਾਨੂੰ ਕਦੇ ਪ੍ਰਮਾਤਮਾ ਇਸ ਦੁਨੀਆਂ ਤੇ ਢੋਈ ਮਨਾ ਦੇਵੇ। ਠੀਕ ਹੈ, ਐਸੇ ਬਿਲਕੁਲ ਐਸੇ ਕਲਯੁਗ ਦੇ ਸਮੇਂ ਦੇ ਵਿੱਚ ਮੈਂ ਫਿਰ ਤੋਂ ਅਪੀਲ ਕਰਦਾ ਜਿਹੜੀਆਂ ਭੈਣਾਂ ਮਾਂ ਜਿਹੜੀਆਂ ਬੀਬੀਆਂ ਨਾ ਤੇ ਦੇਖ ਰਹੀਆਂ ਵੀ ਇਹੋ ਜਿਹੇ ਐਪ ਤੋਂ ਠੀਕ ਆ ਆਪਣੇ ਯੂਜ਼ ਕਰੋ, ਪਰ ਇਹਨਾਂ ਨੂੰ ਗਲਤ ਤਰੀਕੇ ਨਾਲ ਨਾ ਸੋਚੋ, ਗਲਤ ਤਰੀਕੇ ਨਾਲ ਲੈ ਕੇ ਨਾ ਜਾਓ, ਕਿਉਂਕਿ ਦੁਨੀਆਂ ਬੜੀ ਆ। ਅਰਸ਼ ਭਾਜੀ ਇੱਕ ਨਾ ਮੈਂ ਵੀਡੀਓ ਚੈੱਕ ਕਰਦਾ ਸੀ, ਕਿਸੇ ਬੰਦੇ ਨੂੰ, ਇੱਕ ਬੰਦੇ ਨੂੰ ਬੀਬੀ ਬਾਬਾ ਬਾਬੇ ਨੂੰ ਬੀਬੀ ਕਹਿੰਦੀ ਆ, ਇੰਟਰਵਿਊ ਚੱਲ ਰਹੀ ਸੀ, ਕਹਿੰਦੀ ਕਮੈਂਟਾਂ ਚ ਤੈਨੂੰ ਕੋਈ ਗਾਲੀ ਗੱਡੀ ਜਾਂਦੀ ਦੁਨੀਆਂ, ਕਹਿੰਦੀ ਤੁਹਾਨੂੰ ਸ਼ਰਮ ਨੀ ਹੁੰਦੀ? ਉਹ ਕਹਿੰਦਾ ਮੈਂ ਕਮੈਂਟ ਦੇਖਦਾ ਹੀ ਨਹੀਂ, ਕਹਿੰਦਾ ਮੈਂ ਤਾਂ ਲਾਈਕ ਹੀ ਦੇਖਦਾ, ਮੈਨੂੰ ਕਿੰਨੇ ਲਾਈਕ ਕਰਦੇ ਆ, ਕਹਿੰਦਾ ਮੈਂ ਨੀ ਕਮੈਂਟ ਪੜ੍ਹਦਾ। ਗੱਲ ਇਹ ਆ ਵੀ ਇੰਸਟਾਗ੍ਰਾਮ ਤੇ ਜੇ ਦੇਖਣਾ ਤਾਂ ਤੁਸੀਂ ਆਪਣੇ ਇਹ ਨਾ ਦੇਖੋ ਵੀ ਤੁਹਾਨੂੰ ਕੋਈ ਮੈਸੇਜ ਕਰ ਰਿਹਾ, ਅਨਨੋਨ ਪਰਸਨ ਤੁਹਾਨੂੰ ਮੈਸੇਜ ਕਰ ਰਿਹਾ। ਸਮਾਂ ਕਿਹਾ ਚੱਲ ਰਿਹਾ, ਆਪਾਂ ਹਰ ਰੋਜ਼ ਖਬਰਾਂ ਚ ਬੋਲਦੇ ਆ ਵੀ ਸਮਾਂ ਬਹੁਤ ਮਾੜਾ, ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਤੁਸੀਂ ਸੇਫ ਰੱਖਣਾ। ਕਿਸੇ ਨੂੰ ਆਪਣੇ ਐਡਰੈਸ ਨਾ ਦੱਸੋ, ਕਿਸੇ ਨੂੰ, ਜਿਹੜਾ ਬੰਦਾ ਤੁਹਾਨੂੰ ਜਾਣਦਾ ਨੇ, ਅਨਨੋਨ ਬੰਦਾ ਤੁਹਾਨੂੰ ਕੋਈ ਮੈਸੇਜ ਕਰ ਰਿਹਾ, ਉਸ ਦਾ ਰਿਪਲਾਈ ਨਾ ਦਿਓ। ਪਤਾ ਨੀ ਉਹ ਕੌਣ ਹੋਣਾ, ਖੁਫੀਆ ਤੁਹਾਡੇ ਪਰਿਵਾਰ ਬਾਰੇ, ਤੁਹਾਡੇ ਪਰਿਵਾਰ ਦੇ ਹਿੱਸੇ ਬਾਰੇ ਜਾਣਨਾ ਚਾਹੁੰਦਾ ਕੋਈ ਬੰਦਾ
0: ਜੀ,
1: ਕਿ ਤੁਸੀਂ ਕਿੰਨੇ ਮੈਂਬਰ ਹੋ, ਕਿੰਨੇ ਵਜੇ ਸੌਂਦੇ ਹੋ, ਕਿੰਨੇ ਵਜੇ ਉੱਠਦੇ ਹੋ, ਐਸੀ ਜਾਣਕਾਰੀ ਕਿਸੇ ਨਾਲ ਵੀ, ਥਰਡ ਪਰਸਨ ਨਾਲ, ਜਿਹਨੂੰ ਤੁਸੀਂ ਅਨਨੋਨ ਪਰਸਨ ਆ, ਉਹਨੂੰ ਕਦੀ ਨਾ ਦੱਸੋ ਆਪਣੇ ਕੋਈ ਮੈਸੇਜ ਕਰਦਾ, ਕੋਈ ਬੈਂਕ ਦੀ ਅਕਾਊਂਟ ਬਾਰੇ ਪੁੱਛਦਾ, ਕੋਈ ਤੁਹਾਡੇ ਪਤੀ ਬਾਰੇ ਪੁੱਛਦਾ ਕਿ ਕਿੰਨੇ ਵਜੇ ਘਰੋਂ ਜਾਂਦਾ, ਕਿੰਨੇ ਵਜੇ ਵਾਪਸ ਆਉਂਦਾ, ਕਿਹੜੀ ਨੌਕਰੀ ਕਰਦਾ, ਕਿਸੇ ਨੂੰ ਵੀ ਨਾ ਦੱਸੋ। ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਕਹੋ, ਇਹ ਗੱਲ ਕਹੋ ਕਿ ਭਾਈ ਕਿਸੇ ਨੂੰ ਵੀ ਆਪਣੇ ਘਰ ਦੀ ਡਿਟੇਲ ਨਾ ਦਿਓ, ਆਪਣੇ ਘਰ ਨੂੰ ਤਾਲਾ ਲਾ ਕੇ ਰੱਖੋ, ਜਦੋਂ ਕੋਈ ਘਰੇ ਨੀ ਹੁੰਦਾ, ਕਿਸੇ ਅਨਪਰਸਨ ਨੂੰ ਤੁਸੀਂ ਆਵਾਜ਼ ਦੇ ਕੇ ਦਰਵਾਜ਼ਾ ਵੀ ਨੀ ਖੋਲਣਾ, ਆਪਣੇ ਘਰ ਚ ਕੈਮਰੇ ਲਵਾ ਕੇ ਰੱਖੋ, ਜਿਸ ਨੂੰ ਜਾਣਦੇ ਹੋ ਫਿਰ ਦਰਵਾਜ਼ਾ ਖੋਲੋ, ਨਹੀਂ ਤਾਂ ਐਸਾ ਸਮਾਂ ਆ ਗਿਆ ਅਰਸ਼ ਭਾਜੀ, ਇੱਥੇ ਘਰੇ ਬੈਠਿਆਂ ਦੇ ਵਾਰਦਾਤਾਂ ਹੁੰਦੀਆਂ, ਘਰੇ ਬੈਠਿਆਂ ਦੇ ਦਿਨ ਦਿਹਾੜੀ ਕਮਰਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਦੀਆਂ ਫੋਟੋ ਬਣਾ ਜਾਂਦੀਆਂ ਕਿ ਬੰਦਿਆਂ ਦੇ ਸੁੱਕੇ ਪੈਦਾ ਕਤਲ ਕਰਕੇ ਚਲੇ ਜਾਂਦੇ ਆ। ਮੈਂ ਵਿਚੇ ਨੇ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਬੰਦਾ ਆਪਣੇ ਪਰਿਵਾਰ ਦੇ ਪਸ਼ੂਆਂ ਵਾਲੇ ਵਿਹੜੇ ਦੇ ਵਿੱਚ ਪਿਆ, ਤੇ ਚਾਰ ਬੰਦੇ ਉਹਦੇ ਘਰੇ ਆਉਂਦੇ ਤੇ ਉਹਨੂੰ ਮੁੱਧਾ ਪਾ ਕੇ ਪਸ਼ੂਆਂ ਵਾਲੇ ਕਮਰੇ ਦੇ ਵਿੱਚ ਉਹਦੇ ਡਾਂਗਾ ਅਪਰੇਟ ਕਰਕੇ ਉਹਦੇ ਸਿਰ ਵੀ ਪਾੜਦੇ, ਡਾਂਗਾ ਨਾਲ ਉਹਦੀ ਢੂਹੀ ਫੋੜਦੇ ਚੰਗੀ ਤਰ੍ਹਾਂ। ਪਰ ਵੱਡੀ ਗੱਲ ਮੁੜ ਕੇ ਸੀਸੀਟੀਵੀ ਕੈਮਰੇ ਨੂੰ ਕੀ ਕਰਾਂਗੇ, ਕਿਹਦੀਆਂ ਫੋਟੋਆਂ ਦਿਖਾ ਦਾਂਗੇ ਆਪਾਂ, ਕਿਹਦੇ ਮੂੰਹ ਤੇ ਨਕਾਬ ਪੋਸ਼ ਬੰਦੇ ਆਉਂਦੇ ਆ, ਆ ਕੇ ਕੁੱਟਮਾਰ ਕਰ ਜਾਂਦੇ, ਪਰਿਵਾਰ ਦੇ ਨਾਲ ਲੁੱਟ ਕੇ ਲੈ ਜਾਂਦੇ ਆ, ਠੀਕ ਆ ਨਾ। ਤੇ ਹੈਰਾਨੀ ਵਾਲੀ ਗੱਲ ਇਹ ਆ ਵੀ ਤੁਸੀਂ ਐਸਾ ਸਮਾਂ ਨਾ ਲਿਆਓ ਆਪਣੇ ਕਿਸੇ ਵੀ ਐਪ ਦੇ, ਠੀਕ ਆ, ਕਿਸੇ ਨੂੰ ਆਪਣੀ ਜਾਣਕਾਰੀ ਨਾ ਦਿਓ। ਜਿਸ ਤਰੀਕੇ ਨਾਲ ਬੀਬੀ ਨੇ, ਇੱਕ ਫਿਰ ਉਸੇ ਗੱਲ ਤੇ ਆਈਏ ਕਿ ਬੀਬੀ ਨੇ ਬੜਾ ਵੱਡਾ ਗਲਤ ਕਦਮ ਚੱਕਿਆ, ਆਪਣੇ ਪ੍ਰੇਮ ਸੰਬੰਧਾਂ ਦੇ ਲਈ ਆਪਣੇ ਤਿੰਨਾਂ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਤੇ ਔਰ ਵੱਡੀ ਗੱਲ ਇਹ, ਦੋਸ਼ੀ, ਮੇਨ ਦੋਸ਼ੀ ਹਰਜੀਤ ਸਿੰਘ ਫਰਾਰ ਆ, ਬੀਬੀ ਲਵਪ੍ਰੀਤ ਕੌਰ ਜਿਹੜੀ ਭਵਾਨੀਗੜ੍ਹ ਸੰਗਰੂਰ ਦੇ, ਭਵਾਨੀਗੜ੍ਹ ਦੇ ਰਹਿਣ ਵਾਲੀ ਸੰਗਰੂਰ ਦੇ ਵਿੱਚ, ਤੇ ਉਹ ਜੇਲ੍ਹ ਦੇ ਅੰਦਰ
0: ਜੀ। ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ 1320 AM ਤੇ ਚਾਵਲਾ ਨਿਊਜ਼ ਨੈਟਵਰਕ ਏਸ਼ੀਅਨ ਵਿਜ਼ਨ। ਇਸ ਵੇਲੇ ਸਾਡੇ ਨਾਲ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਲਾਈਵ ਤੁਹਾਡੇ ਵਾਸਤੇ ਹਾਜ਼ਰ ਹੈ, ਦੂਰ ਮਾਰਕਮ ਤੱਕ ਸਾਨੂੰ ਸੁਣਾਈ ਦੇ ਰਿਹਾ ਜੀ, ਥੈਂਕ ਯੂ ਸੋ ਮੱਚ। ਬਰੈਂਪਟਨ ਦੇ ਕਾਫੀ ਇਲਾਕਿਆਂ ਦੇ ਵਿੱਚ ਸਾਨੂੰ ਮੈਸੇਜ ਆ ਚੁੱਕੇ ਨੇ, ਥੈਂਕ ਯੂ ਸੋ ਮੱਚ। ਤੁਸੀਂ ਸਾਨੂੰ ਪਿਆਰ ਕਰ ਰਹੇ ਹੋ, ਆਨ ਏਅਰ ਆਉਣਾ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, 905-813-1320 ਤੇ ਡਾਇਲ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਥਕ ਨਹੀਂ ਪਰ ਪ੍ਰਵਾਸੀ ਪਾਰਟੀ ਬਣ ਗਈ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਕ ਮੈਨੂੰ ਇੱਕ ਨਾ ਕੱਲ ਮੈਂ ਚਾਵਲਾ ਸਾਹਿਬ ਨਾਲ ਗੱਲ ਕਰ ਰਿਹਾ ਸੀ, ਤੇ ਮੈਨੂੰ ਉਦੋਂ ਵੀ ਮੇਰੀ ਗੱਲ ਕੀਤੀ ਸੀ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਦੱਖਣੀ ਦੇ ਵਿੱਚ ਨਾ ਲੁਧਿਆਣੇ ਦੇ ਵਿੱਚ ਇੱਕ ਰੈਲੀ ਦੇ ਵਿੱਚ ਆਰਕੈਸਟਰਾ ਵਾਲਿਆਂ ਦੇ ਵਿੱਚ ਆਏ।
0: ਅੱਛਾ,
1: ਜਿੱਥੇ ਪੰਥਕ ਰੈਲੀ ਤੇ ਵੱਡੇ ਵੱਡੇ ਢਾਡੀ ਜਥੇ ਲੱਗਦੇ ਸੀਗੇ। ਪਹਿਲਾਂ ਮੈਂ ਪਿਛਲੀ ਘਟਨਾ ਦੇ ਸਾਹਮਣੇ ਕਰਦਾ, ਫਿਰ ਅਗਲੀ ਘਟਨਾ ਵੀ ਦੱਸਦਾ ਵੀ ਕੀ ਕੀਤਾ ਇਹਨਾਂ ਨੇ, ਇਹਨਾਂ ਦੀਆਂ ਕਰਤੂਤਾਂ ਹੀ ਦੱਸਦਾ ਪਿਆ ਮੈਂ। ਇਹਨਾਂ ਨੇ ਆਰਕੈਸਟਰਾ ਵਾਲੇ ਲਾਏ, ਔਰ ਆਰਕੈਸਟਰਾ ਦੇ ਵਿੱਚ ਵੀ ਜਿਹਦੇ ਵਿੱਚ ਇਹਨਾਂ ਨੇ ਭੋਜਪੁਰੀ ਗਾਣੇ ਲਾਏ।
0: ਅੱਛਾ,
1: ਲੱਕ ਹਿਲਦਾ ਲੱਕ ਹਿਲਤਾ ਹੈ, ਐਸੇ ਐਸੇ ਐਸੇ ਗੀਤ ਲਾਏ ਇਹਨਾਂ ਨੇ ਇਕੱਠ ਕਰਨ ਵਾਸਤੇ, ਔਰ ਜਿਹੜੀਆਂ ਨੱਚ ਰਹੀਆਂ ਉਹਨਾਂ ਦੇ ਵੀ ਅੱਧੇ ਕੱਪੜੇ ਪਾਏ ਹੋਏ ਸੀ। ਪੰਥਕ ਪਾਤੀ ਸੀ ਜਿੱਥੇ ਢਾਡੀ ਜਿੱਥੇ ਲੱਗਦੇ ਸੀ, ਬਾਰਾਂ ਲਾਉਂਦੇ ਸੀ ਅੱਗੇ, ਕੋਈ ਗਾਇਕ ਵੀ ਵਧੀਆ ਸਾਧਦੇ ਸੀ ਤਾਂ ਉਹਨੂੰ ਵੀ ਕਹਿੰਦੇ ਸੀ ਕਿ ਇੱਥੇ ਬੀਬੀਆਂ ਨੇ ਆਉਣਾ, ਧਾਰਮਿਕ ਗੀਤ ਲਾਈ, ਕਿਉਂਕਿ ਪੰਥਕ ਪਾਤੀ ਆ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥ ਨੂੰ ਸੰਬੰਧਿਤ ਆ। ਹੁਣ ਇਹਨਾਂ ਨੇ ਕੰਜਰ ਘਾਟ ਇਹੋ ਜਿਹਾ ਖੋਲਿਆ ਹੋਇਆ। ਹੁਣ ਮੈਂ ਨਵੀਂ ਘਟਨਾ ਗੱਲ ਦੱਸ ਦਿੰਦਾ ਕਿ ਇਹਨਾਂ ਨੇ ਪਹਿਲਾਂ ਤਾਂ ਹਮੇਸ਼ਾ ਆਪਾਂ ਦੇਖਦੇ ਹੁੰਦੇ ਸੀ ਕਿ ਭਾਈ ਵਿੰਗ ਬਣਾਇਆ, ਹੁਣ ਅੱਜ ਇਹਨਾਂ ਨੇ ਇੱਕ ਨਵਾਂ ਵਿੰਗ ਬਣਾ ਲਿਆ, ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਵਿੰਗ।
0: ਅੱਛਾ,
1: ਜਿਹਦੇ ਵਿੱਚ ਇੱਕ, ਮੈਂ ਕਹਿਣਾ ਨੀ ਚਾਹੁੰਦਾ, ਲੋਕੀ ਇੱਥੇ ਗੁੱਸਾ ਕਰਨਗੇ, ਇੱਕ ਭਈਏ ਨੂੰ ਪ੍ਰਧਾਨ ਬਣਾ ਦਿੱਤਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ। ਅਸੀਂ ਇੱਧਰ ਗੁਹਾਰਾਂ ਲਾਉਂਦੇ ਫਿਰਦੇ ਵੀ ਇੱਥੇ ਪ੍ਰਵਾਸੀਆਂ ਨੂੰ ਭਜਾਓ ਤੇ ਪੰਜਾਬ ਬਚਾਓ। ਇਹਨਾਂ ਨੇ ਨਿੱਤ ਨਵੇਂ ਨਵੇਂ ਕੰਮ ਕਰਦੀ ਸ਼੍ਰੋਮਣੀ ਅਕਾਲੀ ਦਲ। ਬੀਤੇ ਦਿਨ ਇਹਨਾਂ ਨੇ ਲੁਧਿਆਣੇ ਚ ਕੰਜਰ ਘਾਟ ਖੋਲਿਆ ਦਫ਼ਤਰ, ਵੀ ਉੱਥੇ ਆਰਕੈਸਟਰਾ ਦੀਆਂ ਲਾ ਕੇ ਉੱਥੇ ਇਹਨਾਂ ਨੇ ਆਪਦੀ ਰੈਲੀ ਕੱਢੀ, ਠੀਕ ਆ। ਹੁਣ ਇਹਨਾਂ ਨੇ ਅੱਜ ਆਹ ਕੰਮ ਕਰ ਦਿੱਤਾ, ਇਹਨਾਂ ਨੇ ਇੱਕ ਪ੍ਰਵਾਸੀ ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਪ੍ਰਧਾਨ ਇੱਕ ਨਵਾਂ ਹੀ ਵਿੰਗ ਬਣਾਤਾ ਇਹਨਾਂ ਨੇ ਆਪਦੇ ਹਿਸਾਬ ਨਾਲ, ਵੀ ਇੱਕ ਭਈਏ ਨੂੰ ਖੜਾ ਕਰਕੇ।
0: ਤੁਸੀਂ ਮੈਨੂੰ ਪ੍ਰਵਾਸੀ ਨੂੰ ਖੜਾ ਕਰਕੇ ਇਹ ਕਹਿਣਾ ਚਾਹੁੰਦੇ ਰਾਣਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਆ ਕਿ ਇਹ ਕਬਜ਼ਾ ਕਰ ਰਹੇ ਪੰਜਾਬ ਦਾ ਤੇ ਆਪਾਂ ਇਹਨਾਂ ਨੂੰ ਲੈ ਲਈਏ ਆਪਣੀ ਬੁੱਕਲ ਚ।
1: ਬਿਲਕੁਲ ਬਿਲਕੁਲ ਜੀ, ਕਿਸੇ ਪਾਰਟੀ ਨੇ ਹਲੇ ਤੱਕ ਐਸੀ ਕੰਮ ਨਹੀਂ ਕੀਤਾ। ਇਹਨਾਂ ਨੂੰ ਆਏ ਆ ਵੀ ਲਗਾਤਾਰ ਇੱਥੇ ਪ੍ਰਵਾਸੀ ਆ ਰਹੇ ਆ, ਵੋਟਾਂ ਬਣ ਰਹੀਆਂ। ਵੀ ਮੈਨੂੰ ਇੰਜ ਲੱਗਦਾ ਪਿਆ ਆਉਣ ਵਾਲੇ 2035 ਦੇ ਵਿਚ ਮੈਂ ਤੁਹਾਡਾ ਦਾਅਵਾ ਕਰਦਾ ਕਿ ਪੰਜਾਬੀਆਂ ਦੀਆਂ ਵੋਟਾਂ ਘੱਟ ਜਾਣੀਆਂ, ਪ੍ਰਵਾਸੀਆਂ ਦੀਆਂ ਵੱਧ
0: ਜਾਣੀਆਂ। ਕੀ ਕੀ ਕੀ ਦੇਖੋ ਇੱਥੇ ਨਾ ਰਾਣਾ ਜੀ, ਜਦੋਂ ਸਾਡੇ ਇਲੈਕਸ਼ਨ ਹੁੰਦੇ ਨੇ ਮੈਂ ਕਾਫੀ ਇਹ ਕੁਐਸਚਨ ਪੁੱਛਣਾ ਚਾਹਾਂਗਾ। ਸਾਡੇ ਜਿਹੜਾ ਬੰਦਾ ਇੱਥੇ ਸਿਟੀਜ਼ਨ ਨਹੀਂ ਆ ਉਹ ਵੋਟ ਨਹੀਂ ਪਾ ਸਕਦਾ, ਠੀਕ ਹੈ। ਇੰਡੀਆ ਦੇ ਵਿੱਚ ਕਿਸ ਤਰ੍ਹਾਂ ਜੇ ਇਹ ਪ੍ਰਵਾਸੀ ਇਹ ਵੋਟ ਪਾ ਸਕਦਾ ਪੰਜਾਬ ਦੇ ਵਿੱਚ, ਜੇ ਇਹ ਪੰਜਾਬ ਦਾ ਆਧਾਰ ਕਾਰਡ ਨਹੀਂ ਹੈਗਾ ਜਾਂ ਪੈਨ ਕਾਰਡ ਨਹੀਂ ਹੈਗਾ?
1: ਨਹੀਂ, ਇੱਥੇ ਅਰਸ਼ ਭਾਜੀ ਕੀ ਆ, ਇੱਥੇ ਆਪਣੇ ਪੰਜਾਬੀਆਂ ਲਈ ਹੋਰ ਰੂਲ ਆ, ਪ੍ਰਵਾਸੀਆਂ ਲਈ ਵਧੀਆ ਰੂਲ ਆ। ਆਪਣਾ ਪੰਜਾਬੀ ਗੁਜਰਾਤ ਚਲਿਆ ਜਾਵੇ, ਆਪਣੇ ਪੰਜਾਬੀ ਦੀ ਵੋਟ ਨਹੀਂ ਬਣਦੀ।
0: ਓਕੇ,
1: ਆਪਣਾ ਪੰਜਾਬੀ ਅਦਰ ਸਟੇਟ ਚਲਿਆ ਜਾਵੇ, ਆਪਣੇ ਪੰਜਾਬੀ ਦੀ ਵੋਟ ਨਹੀਂ ਬਣਦੀ। ਇੱਥੇ ਕੀ ਹੁੰਦਾ, ਇੱਥੇ ਪ੍ਰਵਾਸੀ ਆਉਂਦੇ, ਚਾਰ ਦਿਨ ਜ਼ਿਮੀਦਾਰ ਦੀ ਮੋਟਰ ਤੇ ਰਹਿੰਦੇ। ਜ਼ਿਮੀਦਾਰ ਨੂੰ ਪਤਾ ਹੁੰਦਾ ਮੇਰਾ ਬੰਦਾ ਸਰਪੰਚ ਚ ਖੜਨਾ ਤੇ ਮੈਂ ਇਹਨਾਂ ਦੀਆਂ ਚਾਰ ਵੋਟਾਂ ਪਵਾਉਣੀਆਂ। ਉਹ ਫਿਰ ਕੀ ਕਰਦਾ, ਪ੍ਰਵਾਸੀਆਂ ਨੂੰ ਫੜਦਾ, ਉਹਨਾਂ ਦੇ ਪਰਿਵਾਰ ਨੂੰ ਫੜਦਾ, ਲਿਆ ਉਹ ਵੀ ਤੁਹਾਡੀਆਂ ਵੋਟਾਂ ਬਣਵਾਈਏ, ਆਪਦੀ ਜ਼ਿੰਮੇਵਾਰੀ ਲਈ ਆਉਂਦਾ ਥਾਣੇ ਚ ਸੰਬੰਧਿਤ ਚੌਂਕੀ ਜਾਂ ਥਾਣੇ ਦੇ ਵਿਚ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਦਾ ਵੀ ਇਹ ਮੇਰੇ ਕੋਲੇ ਰਹਿ ਰਹੇ ਆ। ਉਸ ਤੋਂ ਬਾਅਦ ਕੀ ਹੁੰਦਾ, ਚੁੱਪ ਕਰਕੇ ਉਹਨਾਂ ਦੀ ਵੋਟ ਮੰਗਵਾ ਦਿੰਦਾ।
0: ਸੋ ਉਹਨਾਂ ਨੂੰ ਚਾਬੀ ਮਿਲ ਜਾਂਦੀ ਹੈ ਵੋਟ ਦੀ,
1: ਉਹਨਾਂ ਨੂੰ ਚਾਬੀ ਮਿਲ ਜਾਂਦੀ ਆ। ਔਰ ਵੱਡੀ ਗੱਲ ਇਹ, ਬਾਅਦ ਦੇ ਵਿਚ ਉਹਨਾਂ ਤੋਂ ਆਪਦੀ ਮਰਜ਼ੀ ਨਾਲ ਵੋਟਾਂ ਪਵਾਉਂਦਾ ਵੀ ਇੱਥੇ ਪਾਉਣੀਆਂ ਸਰਪੰਚ ਦੀਆਂ ਵੋਟਾਂ, ਇਹ ਪਾਰਟੀ ਨੂੰ ਪਾਉਣੀਆਂ ਵੋਟਾਂ ਜਦੋਂ ਵੋਟਾਂ। ਫਿਰ ਇਸ ਤਰੀਕੇ ਨਾਲ ਆਪਾਂ ਆਪਦੇ ਪੈਰੀ ਆਪ ਕੁਹਾੜੇ ਮਾਰੇ ਹੋਏ ਆ। ਸਾਨੂੰ ਲੋੜ ਹੀ ਨਹੀਂ ਇਹ ਕੰਮ ਕਰਨ ਆਏ ਆ, ਤੇ ਆਪਦੇ ਕੰਮ ਕਰੋ ਤੇ ਜਾਓ। ਆਪਾਂ ਅਸੀਂ ਚਲੇ ਜਾਈਏ ਪੰਜਾਬੀ ਕਿਤੇ, ਸਾਡੀ ਨੀ ਵੋਟ ਬਣਨ ਦਿੰਦੇ ਪੰਜਾਬ ਦੀ ਕਿਤੇ। ਸਾਨੂੰ ਤਾਂ ਕਹਿੰਦੇ ਨੇ ਤੁਸੀਂ ਪੰਜਾਬ ਚ ਵੋਟਾਂ ਮੌਕੇ ਜਾ ਵੜਿਓ, ਛੁੱਟੀ ਕਰ ਲਿਓ। ਪਰ ਉਦੋਂ ਕਹਿੰਦੇ ਨੇ ਵੀ ਭਾਈ ਤੁਸੀਂ ਜਾਓ, ਚਾਰ ਦਿਨ ਛੁੱਟੀ, ਵੋਟਾਂ ਪਾ ਕੇ ਆ ਜਾਓ ਵਾਪਸ।
3: This is CJMR, the voice of the city, part of White Oaks Communications Group, your trusted local radio provider for more than 70 years.
1: ਇਹਨਾਂ ਨੇ ਇੱਕ ਪ੍ਰਵਾਸੀ ਲੱਭਿਆ, ਉਹ ਜਿਹੜਾ ਵਧੀਆ ਪੈਂਟ ਸ਼ਰਟ ਪਾ ਕੇ ਰੱਖਦਾ, ਜਿਹੜਾ ਕੰਮ ਕੁੰਮ ਠੇਕੇਦਾਰੀਆਂ ਲੈਂਦਾ ਸੀ, ਉਹਨੂੰ ਪ੍ਰਵਾਸੀ ਬੈਂਕ ਦਾ ਪ੍ਰਧਾਨ ਬਣਾਤਾ, ਸ਼੍ਰੋਮਣੀ ਅਕਾਲੀ ਦਲ ਪ੍ਰਵਾਸੀ ਬੈਂਕ ਉੱਤੇ ਲਿਖਤਾ। ਹੁਣ ਪੰਥਕ ਪਾਰਟੀ ਆ। ਹੁਣ ਮੈਨੂੰ ਇੱਕ ਗੱਲ ਦੱਸੇ, ਸ਼੍ਰੋਮਣੀ ਅਕਾਲੀ ਦਲ ਦਾ ਜਿੰਨੇ ਵੀ ਬਹੁਤ ਸਾਰੇ ਲੀਡਰ ਹੋਣਗੇ ਵਿੱਚ, ਜਿਹੜੇ ਆਪਣੀ ਬਹੁਤ ਸਾਰੇ ਪਾਰਟੀ ਨੂੰ ਚਾਹੁਣ ਵਾਲੇ ਹੋਣਗੇ, ਜਿਹੜੇ ਆਵਾਜ਼ ਪਾਉਣਗੇ, ਉਹਨਾਂ ਨੂੰ ਪੁੱਛੋ ਵੀ ਪ੍ਰਵਾਸੀ ਨੂੰ ਪੁੱਛੋ ਵੀ ਸ਼੍ਰੋਮਣੀ ਅਕਾਲੀ ਦਲ ਦੀ ਪਰਿਭਾਸ਼ਾ ਕੀ ਆ। ਉਹਨੂੰ ਪੁੱਛੋ ਵੀ ਸਾਡੇ ਦਰਬਾਰ ਸਾਹਿਬ ਨਾਲ ਸੰਬੰਧਿਤ ਆ ਸ਼੍ਰੋਮਣੀ ਅਕਾਲੀ ਦਲ, ਸਾਡੇ ਪੰਥ ਨਾਲ ਸੰਬੰਧਿਤ ਆ, ਸਾਡਾ ਪੰਥ ਕਿੱਥੇ ਆ, ਸਾਡੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ। ਪੁੱਛੋ ਕਿਸੇ ਨੂੰ, ਉਹ ਪ੍ਰਵਾਸੀ ਨੂੰ ਖੜਾ ਕੇ ਪੁੱਛਣ, ਸ਼੍ਰੋਮਣੀ ਅਕਾਲੀ ਦਲ ਸਾਡਾ ਪੰਥ ਕਿਹਦੇ ਸਿਰ ਤੇ ਚੱਲ ਰਿਹਾ, ਸਾਡੇ ਪੰਥ ਦਾ ਅਸਲੀ ਮਕਸਦ ਕੀ ਸੀ, ਅਸੀਂ ਪੰਜਾਬ ਚ ਆਏ ਕਿਸ ਲਈ ਆ। ਉਹਨੂੰ ਪਤਾ ਹੋਣਾ ਪ੍ਰਵਾਸੀ ਨੂੰ, ਹੁਣ ਤਾਂ ਐ ਪਤਾ ਹੋਣਾ ਵੀ ਠੇਕੇਦਾਰੀ ਦੇ ਇੰਨੇ ਬੰਦੇ ਮੈਂ ਲਏ ਆ, ਇੰਨੀਆਂ ਨੇ ਦਿਹਾੜੀ ਲਾਉਣੀ ਆ, ਇੰਨੀਆਂ ਮੈਨੂੰ ਕਮਾਈ ਹੋਗੀ, ਮੈਂ ਠੇਕੇਦਾਰੀਆਂ ਲੈਣਾ, ਆਹ ਕੰਮ ਮੇਰਾ ਕੰਮ ਆ ਮੇਨ। ਉਹਨੂੰ ਇਹ ਪੁੱਛ ਲੋ ਵੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕਿਉਂ ਆ, ਉਹਨੂੰ ਇਹ ਵੀ ਨੀ ਪਤਾ। ਜਿਹੜੇ ਬੰਦੇ ਨੂੰ ਕਿਸੇ ਚੀਜ਼ ਦਾ ਪਤਾ ਹੀ ਨੀ,
0: ਬਿਲਕੁਲ,
1: ਤੁਸੀਂ ਉਹਨੂੰ ਚੱਕ ਕੇ ਪ੍ਰਧਾਨ ਲਾਤਾ ਪ੍ਰਵਾਸੀ ਨੂੰ, ਉਹਦਾ ਮਤਲਬ ਹੀ ਨੀ ਪੰਜਾਬ ਦੇ ਵਿਚ। ਹੁਣ ਬਹੁਤ ਸਾਰੇ ਬੰਦੇ ਟਿੱਪਣੀਆਂ ਕਰਨਗੇ ਵੀ ਭਾਈ ਉਹ ਵੀ ਇਨਸਾਨ ਆ ਪ੍ਰਵਾਸੀ, ਮੈਂ ਕਿਹਾ ਬਿਲਕੁਲ ਜੀ ਇਨਸਾਨ ਆ, ਅਸੀਂ ਵੀ ਇਨਸਾਨ ਆ।
0: ਰਾਣਾ ਜੀ ਸਾਡੀ ਵੀ ਇਹਦੇ ਵਿਚ ਗਲਤੀ ਹੈਗੀ ਆ ਜੀ, ਮੈਂ ਖਾਸ ਕਰਕੇ NRI ਵੀਰਾਂ ਨੂੰ ਵੀ ਗਲਤੀ, ਚਲੋ ਗਲਤੀ ਵੀ ਨੀ ਹੈ, ਇੱਕ ਨਾ ਅਸੀਂ ਸਿਕਿਉਰਿਟੀ ਵਾਸਤੇ, ਹੁਣ ਜਿੱਦਾਂ ਤੁਸੀਂ ਕਿਹਾ ਕਿ ਕਾਫੀ ਏਰੀਏ ਦੇ ਵਿਚ ਤਾਲੇ ਲੱਗੇ ਹੋਏ ਨੇ, ਕਈਆਂ NRI ਬੰਦਿਆਂ ਨੇ ਕੋਠੀਆਂ ਬਣਾ ਕੇ ਇਹਨਾਂ ਨੂੰ ਠਹਿਰਾਇਆ ਵੀ ਹੋਇਆ ਉੱਥੇ ਸਿਕਿਉਰਿਟੀ ਦੇ ਵਾਸਤੇ, ਤੇ ਇਹ ਵੀ ਮੈਨੂੰ ਲੱਗਦਾ ਕਿ ਠੇਕੇਦਾਰਾਂ ਨੂੰ ਜ਼ਿਮੀਦਾਰਾਂ ਨੂੰ ਤਾਂ ਇਹਨਾਂ ਦੀ ਲੋੜ ਤਾਂ ਹੈ।
1: ਮੈਂ ਕਹਿੰਦਾ ਜੀ ਬਿਲਕੁਲ ਲੋੜ ਹੈ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਹੁਣ ਪਤਾ ਕੀ ਇਹਨਾਂ ਕੋਲੇ ਵੀ ਪੰਜਾਬੀ ਕੰਮ ਨਹੀਂ ਕਰਦੇ, ਪੰਜਾਬੀ ਕੰਮ ਨਹੀਂ ਕਰਦੇ। ਤੁਸੀਂ ਇੱਕ ਪ੍ਰਵਾਸੀ ਰੱਖਦੇ ਹੋ, ਉਹਨੂੰ ਤੁਸੀਂ ਮੱਝਾਂ ਵਾਂਗੂ ਕੰਮ ਲੈਂਦੇ ਹੋ, ਡੰਗਰਾਂ ਵਾਂਗੂ ਕੰਮ ਲੈਂਦੇ ਹੋ। ਕਿਉਂ ਲੈਂਦੇ ਹੋ ਪਤਾ, ਕਿਉਂਕਿ ਪ੍ਰਵਾਸੀ ਤੁਹਾਡੇ ਕੋਲੇ ਰਹਿ ਰਿਹਾ, ਤੁਸੀਂ ਰਾਤ ਨੂੰ 10 ਵਜੇ ਬਿਠਾ ਲੈਣਾ ਉਹਨੂੰ, ਉੱਠ ਵੀ ਮੱਝ ਖੁੱਲ ਗਈ ਪ੍ਰਵਾਸੀ ਮੱਝ ਬੰਨ, ਉਹਨੇ ਵਿਚਾਰੇ ਬੰਨਣ ਲੱਗ ਜਾਣਾ। ਹੁਣ ਜੇ ਕੋਈ ਪੰਜਾਬੀ ਭਾਈਚਾਰਾ ਹੋਊਗਾ ਉਹ ਆਪਣੇ ਘਰੇ ਆਜੂਗਾ, ਤੁਸੀਂ ਉਹਨੂੰ ਰਾਤ ਨੂੰ 10 ਵਜੇ ਨੀ ਠਾ ਸਕਦੇ, ਠੀਕ ਹੈ ਨਾ। ਇਹ ਤੁਸੀਂ ਆਪਣੀ ਸੁੱਖ ਸਹੂਲਤ, ਕਿਉਂਕਿ ਤੁਹਾਡੇ ਜਿੰਨੇ ਵੀ ਆਪਣੇ ਜ਼ਿਮੀਦਾਰ ਭਰਾ ਵਾ, ਕਿਸਾਨ ਭਰਾ, ਇਹਨਾਂ ਦੀ ਆਪਣੀ ਲਾਦ ਕੰਮ ਨੀ ਕਰਦੇ। ਮੈਂ ਪੰਜਾਬੀ ਸਾਫ ਕਲੀਅਰ ਗੱਲ ਕਰਦਾ, ਕਿਉਂਕਿ ਇਹਨਾਂ ਨੇ ਕੀ ਹੁੰਦਾ, ਇਹਨਾਂ ਨੇ 10 ਵਜੇ ਉੱਠਣਾ ਹੁੰਦਾ, 12-1 ਵਜੇ ਫੋਨ ਚਲਾਉਣਾ, ਫੋਨ ਚ ਆ ਕੇ 12-1-2 ਵਜੇ ਤੀਕਰ ਸੋਣਾ ਹੁੰਦਾ। ਇਹਨਾਂ ਨੂੰ ਕਿਸੇ ਨੂੰ ਕਹਿ ਦੋ ਵੀ ਮੱਝ ਖੁੱਲ ਗਈ, ਰਾਤ ਨੂੰ ਇਹ ਨਾ ਬੰਨਗੇ, ਕਿਹਨਾਂ ਕਹਿਣਾ ਉਧਰਲੇ ਪਾਸੇ ਪ੍ਰਵਾਸੀ ਪਿਆ ਉਹਨੂੰ ਠਾਲਾ ਉਹ ਬੰਨਦੂ, ਇਹਨਾਂ ਨੂੰ ਅੱਜ ਦੀ ਨੌਜਵਾਨ ਪੀੜੀ ਐਸੀ ਆਪਣੇ ਬਜ਼ੁਰਗ ਇੱਥੇ ਬੈਠੇ ਹੋਣਗੇ ਜਿਨ੍ਹਾਂ ਨੇ ਆਪਣੇ ਹੱਥੀ ਧਾਰਾਂ ਕੱਢੀਆਂ ਮੱਝਾਂ ਦੀਆਂ
0: ਜੀ,
1: ਪਰ ਸਾਡੀ ਨੌਜਵਾਨ ਪੀੜੀ ਨੂੰ ਇਹ ਪੁੱਛ ਲੋ ਵੀ ਮੱਝ ਦੇ ਥਣ ਕਿੰਨੇ ਹੁੰਦੇ, ਕਿਸੇ ਨੂੰ ਪਤਾ ਨੀ ਹੋਣਾ ਕਿੰਨੇ ਹੁੰਦੇ।
0: 900
1: ਜਿਹੜੇ ਬਜ਼ੁਰਗ ਸੀ ਉਹ ਦੇਖ ਕੇ ਦੱਸ ਦਿੰਦੇ ਸੀ ਵੀ ਇਸ ਥਣ ਚ ਦੁੱਧ ਇੰਨਾ ਵਾ ਤੇ ਇਸ ਥਣ ਚ ਦੁੱਧ ਇੰਨਾ ਵਾ, ਆ ਦੁੱਧ ਜਿਹੜੇ ਮੂਹਰੇ ਦੋ ਥਣ ਆ ਇਹਨਾਂ ਚ ਦੁੱਧ ਵੱਧ ਨਿਕਲੂਗਾ ਤੇ ਮਗਰਲੇ ਦੋ ਥਣਾਂ ਚੋਂ ਘੱਟ ਨਿਕਲੂਗਾ। ਤੇ ਅੱਜ ਕਿਸੇ ਨੂੰ ਪੁੱਛ ਲੋ, ਅੱਜ ਕੁੜੀਆਂ ਨੂੰ ਨੀ ਪਤਾ ਹੋਣਾ ਬਜ਼ੁਰਗ ਬੰਦਿਆਂ ਦਾ ਕੀ, ਆਉਣ ਵਾਲੀ ਪੀੜੀ ਸਾਡੀ ਇਹ ਜੀ ਹੈ। ਸਿੱਧਾ ਆਪਾਂ ਇੱਕ ਵਾਰੀ ਟਿੱਪਣੀ ਕੀਤੀ ਸੀ ਕਿ ਪੰਜਾਬ ਇੱਕ ਭਾਰਤ ਐਸਾ ਦੇਸ਼ ਬਣੂਗਾ ਜਿਸ ਸਭ ਤੋਂ ਵੱਧ ਕੈਂਸਰ ਦੇ ਮਰੀਜ਼ ਹੋਣਗੇ, ਆਪਾਂ ਨੂੰ ਤੁਹਾਨੂੰ ਪਤਾ ਹੋਣਾ। ਉਹ ਆਪਾਂ ਤਾਂ ਕਿਹਾ ਸੀ ਕਿਉਂਕਿ ਇੱਥੇ ਮੱਝਾਂ ਦੀ ਔਸਤ ਘੱਟ ਆ ਤੇ ਦੁੱਧ ਦੀ ਔਸਤ ਵੱਧਦੀ ਗਈ ਆ, ਤੇ ਦੁੱਧ ਲੱਖਾਂ ਲੀਟਰ ਦੁੱਧ ਆਉਂਦਾ ਕਿੱਥੋਂ ਆ, ਮੱਝਾਂ ਤਾਂ ਓਨੀਆਂ ਹੈ ਨੀ, ਇਹ ਕਦੇ ਕਿਸੇ ਨੇ ਸੋਚਿਆ ਨੀ ਵੀ ਦੁੱਧ ਬਾਕੀ ਦੁੱਧ ਕਿੱਥੋਂ ਆਉਂਦਾ, ਕਿਉਂਕਿ ਬਾਹਰਲੀ ਕੰਟਰੀ ਤੋਂ ਹੋਰ ਅਦਰ ਕੰਟਰੀ ਤੋਂ ਆਪਾਂ ਦੁੱਧ ਨੀ ਲੈਂਦੇ, ਦੁੱਧ ਤਾਂ ਆਪਾਂ ਇੱਥੇ ਪੈਦਾ ਕਰਦੇ ਆ। ਮੱਝਾਂ ਦੀ ਔਸਤ ਦੇ ਹਿਸਾਬ ਨਾਲ ਦੁੱਧ ਇੰਨਾ ਹੋਣਾ, ਘੱਟੋ ਘੱਟ 3 ਲੱਖ ਲੀਟਰ ਦੁੱਧ ਬਾਹਰੋਂ ਆਉਂਦਾ, ਹੋਰ ਤਰੀਕੇ ਨਾਲ ਬਣਦਾ ਉਹ ਆਪੇ ਲੋਕੀ ਸੋਚ ਲੈਣਗੇ ਵੀ ਕਿਵੇਂ ਬਣਦਾ ਹੋਊ ਕੈਮੀਕਲ ਪਾ ਕੇ।
0: ਪ੍ਰੋਗਰਾਮ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਏਸ਼ੀਅਨ ਵਿਜ਼ਨ ਚਾਵਲਾ ਨਿਊਜ਼ ਨੈਟਵਰਕ ਦੀ ਪੇਸ਼ਕਸ਼। ਤੁਸੀਂ ਕੋਈ ਵੀ ਗੱਲਬਾਤ ਆਨ ਏਅਰ ਕਰਨਾ ਚਾਹੁੰਦੇ ਹੋ ਤਾਂ 905-813-1320 ਤੇ ਗੱਲਬਾਤ ਤੁਸੀਂ 905-813-1320 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੱਲ ਦੀ ਡਿਬੇਟ ਨਾਲ ਖਬਰ ਕਰ ਰਹੇ ਸੀ ਤੁਸੀਂ ਰਾਣਾ ਜੀ ਡੈਡ ਨਾਲ, ਮੈਂ ਸੁਣ ਰਿਹਾ ਸੀ ਜਿਸ ਵਿਚ ਸਾਰੀਆਂ ਸਰਕਾਰਾਂ ਨੇ ਜੋ ਪੰਜਾਬ ਤੇ ਕਰਜ਼ਾ ਚੁੱਕ ਕੇ ਪੰਜਾਬ ਦੀ ਹਾਲਾਤ ਜੋ ਤਰਸਯੋਗ ਕੀਤੀ ਹੈ ਜੀ, ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਤੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਕੱਲ ਨਾ ਮੈਨੂੰ ਇੰਜ ਲੱਗਿਆ ਵੀ ਚਾਵਲਾ ਸਾਹਿਬ ਕੋਲ ਟਾਈਮ ਦੀ ਥੋੜੀ ਪ੍ਰੋਬਲਮ ਆ ਰਹੀ ਸੀ, ਤਾਂ ਉਹਨਾਂ ਨੇ ਖਬਰ ਕੰਪਲੀਟ ਹੋਣ ਤੇ ਲਾਸਟ ਦੇ ਵਿਚ ਸੀ ਤੇ ਜਦੋਂ ਕਹਿਤਾ ਵੀ ਖਬਰ ਟਾਈਮ ਸਮਾਪਤ ਆਪਣਾ ਤੇ ਆਪਾਂ ਫਿਰ ਕਦੇ ਗੱਲ ਕਰਾਂ। ਸੋ ਵਧੀਆ ਕੀਤਾ ਤੁਸੀਂ ਅੱਜ ਇਹ ਗੱਲ ਤੋਰੀ ਹੈ ਜੀ, ਬਹੁਤ ਵਧੀਆ ਗੱਲ ਆ। ਪਰ ਮੈਂ ਇੱਕ ਗੱਲ ਜ਼ੋਰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਅਰਸ਼ ਭਾਜੀ, ਸਭ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਧੋਤਾ, ਕਿਸੇ ਨੇ ਕਸਰ ਛੱਡੀ ਨੀ। ਆਪਾਂ 1997 ਤੋਂ ਗੱਲ ਕਰੀਏ ਅਰਸ਼ ਭਾਜੀ ਸ਼ੋਰਟਕੱਟ ਚ, ਕਿਉਂਕਿ ਸਮਾਂ ਤੁਹਾਡੇ ਕੋਲ ਵੀ ਹੋਣਾ ਨੀ ਟਾਈਮ। 97 ਦੇ ਵਿੱਚ ਬਾਦਲਾਂ ਦੀ ਸਰਕਾਰ ਬਣਦੀ ਭਾਜਪਾ ਦੇ ਨਾਲ ਗੱਠਜੋੜ ਕਰਕੇ ਭਾਜੀ, 9000 ਕਰੋੜ ਰੁਪਏ ਦਾ ਕਰਜ਼ਾ ਚੱਕਿਆ ਜਾਂਦਾ ਜਿਹੜਾ ਸਾਹਮਣੇ ਆਇਆ ਸੀ, ਜਿਹਦੇ ਵਿੱਚੋਂ 7000 ਕਰੋੜ ਰੁਪਏ ਦਾ ਕਰਜ਼ਾ ਏਕੇ ਗੁਜਰਾਲ ਨੇ ਵਾਪਸ ਕਰਤਾ ਸੀ, ਤੇ ਜਦੋਂ ਸਰਕਾਰ ਗਈ ਆ ਤਾਂ 31,000 ਰੁਪਇਆ ਕਰਜ਼ਾ ਸਿਰ ਤੇ ਰਹਿ ਗਿਆ ਸੀ ਪੰਜਾਬ ਦੇ ਸਿਰ ਤੇ। ਇਸ ਤੋਂ ਬਾਅਦ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ, ਜਿਹਦੇ ਵਿੱਚ 50,000 ਕਰੋੜ ਰੁਪਏ ਦਾ ਕਰਜ਼ਾ ਚੜਿਆ ਤੇ 5 ਸਾਲਾਂ ਦੇ ਵਿੱਚ 81,000 ਕਰੋੜ ਰੁਪਏ ਦਾ ਕਰਜ਼ਾ 2007 ਚ ਕਾਂਗਰਸ ਸਰਕਾਰ ਛੱਡ ਗਈ। ਇਸ ਤੋਂ ਬਾਅਦ 2007 ਤੋਂ ਬਾਅਦ ਬਾਦਲਾਂ ਦੀ ਫਿਰ ਸਰਕਾਰ ਬਣੀ, 10 ਸਾਲ ਸਰਕਾਰ ਰਹੀ ਬਾਦਲਾਂ ਦੀ, ਤੇ ਜਿਹਦੇ ਵਿੱਚ 1,00,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਿਆ ਤੇ ਟੋਟਲ ਕਰਜ਼ਾ ਹੋ ਗਿਆ ਸੀ 1,81,000 ਕਰੋੜ ਰੁਪਏ ਦਾ। ਤੇ 2017 ਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ 1,00,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਚੜਾਤਾ ਤੇ ਟੋਟਲ ਕਰਜ਼ਾ ਹੋ ਗਿਆ 2,81,000 ਕਰੋੜ ਰੁਪਏ ਦਾ। ਇਸ ਤੋਂ ਬਾਅਦ ਆਪਾਂ ਸਿਆਣੇ ਹੋਏ, ਕੱਲ ਵੀ ਮੈਂ ਗੱਲ ਕੀਤੀ ਸੀ, ਆਪਾਂ ਸਭ ਨੇ ਸੋਚਿਆ ਵੀ ਯਾਰ ਇੱਕ ਵਾਰੀ ਬਦਲਾ ਲਿਆਈਏ, ਇਹ 2,81,000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੋਂ ਲਾਉਣਾ ਆਪਾਂ ਇੱਕ ਵਧੀਆ ਬੰਦਾ ਲੱਭਿਆ ਸਾਰਿਆਂ ਨੇ, ਤੁਸੀਂ NRI ਭਰਾਵਾਂ ਨੇ, ਮੇਰੇ ਵਰਗੇ ਭਰਾਵਾਂ ਨੇ ਰਲ ਕੇ ਵੀ ਮੁੱਖ ਮੰਤਰੀ ਮਾਨ ਸਾਹਿਬ ਨੂੰ ਪੰਜਾਬ ਚ ਲਿਆਓ ਤੇ ਜਿਹੜਾ ਕਰਜ਼ਾ ਉਹ ਲੈ ਜੂਗਾ। ਪਰ ਮਾਨ ਸਾਹਿਬ ਨੇ ਐਸੀ ਰੇਖ ਚ ਮੇਖ ਠੋਕੀ ਤੇ ਸਾਰੇ ਪੰਜਾਬੀਆਂ ਦੇ, ਮੈਂ ਕਹਿੰਦਾ ਕਰਜ਼ੇ ਦਾ ਛੱਡੋ, ਜੇ ਆਉਣ ਵਾਲੀਆਂ ਸਰਕਾਰਾਂ ਤਨਖਾਹਾਂ ਦੇ ਸਕਣ ਪੰਜਾਬੀਆਂ ਨੂੰ ਤਾਂ ਬੜੀ ਮਿਹਰਬਾਨੀ ਹੋ ਜੂਗੀ। ਮਾਨ ਸਾਹਿਬ ਨੇ ਸਾਰਾ ਰਿਕਾਰਡ ਤੋੜ ਦਿੱਤਾ ਜੀ, 4.5 ਲੱਖ ਕਰੋੜ ਰੁਪਇਆ 4.5 ਸਾਲਾਂ ਦੇ ਵਿੱਚ ਪੰਜਾਬ ਦੇ ਸਿਰ ਤੇ ਕਰਜ਼ਾ ਚੱਕ ਲਿਆ। ਹੁਣ ਇਸ ਤੋਂ ਬਾਅਦ ਇਹ ਦੱਸ ਦਿੰਦਾ ਵੀ ਅਗਲੀ ਸਰਕਾਰ ਨੂੰ ਕਰਜ਼ਾ ਨਹੀਂ ਮਿਲਣਾ, ਜਿਹੜੀ ਮਰਜ਼ੀ ਸਰਕਾਰ ਬਣ ਜੇ 50,000 ਕਰੋੜ ਟੋਟਲ ਕਰਜ਼ਾ ਪੰਜਾਬ ਦੇ ਸਿਰ ਤੇ ਮਿਲ ਸਕਦਾ। ਹੁਣ ਜੇ 4 ਮਹੀਨੇ ਸਰਕਾਰ ਪਈ ਆ, ਸਰਕਾਰ ਦਾ ਖਜ਼ਾਨਾ ਖਾਲੀ ਆ 4.5 ਲੱਖ ਕਰੋੜ ਰੁਪਇਆ ਲੈ ਕੇ ਵੀ, ਤਾਂ 50,000 ਕਰੋੜ ਰੁਪਏ ਜੇਕਰ ਮਾਨ ਸਾਹਿਬ ਹੋਰ ਚੱਕ ਲੈਂਦੇ ਕਰਜ਼ਾ ਤਾਂ ਆਉਣ ਵਾਲੀ ਸਰਕਾਰ ਨੂੰ 0 ਕਰਜ਼ਾ ਮਿਲੂਗਾ ਜੀ। ਆਉਣ ਵਾਲੀ ਸਰਕਾਰ ਨੂੰ ਕਦੇ 5 ਸਾਲਾਂ ਦੇ ਵਿੱਚ ਕਰਜ਼ਾ ਨਹੀਂ ਮਿਲੂਗਾ। ਤੇ ਫਿਰ ਹੋਊਗਾ ਕੀ? ਫਿਰ ਹੋਊਗਾ ਇਹ ਕਿ ਜਿਹੜੀਆਂ ਤਨਖਾਹਾਂ ਮਿਲਦੀਆਂ ਮੁਲਾਜ਼ਮਾਂ ਨੂੰ, ਮੁਲਾਜ਼ਮ ਵਰਗ ਨੂੰ, ਚਾਹੇ ਜਿਹੜੇ ਮਰਜ਼ੀ ਮੁਲਾਜ਼ਮ ਹੋਣ, ਉਹਨਾਂ ਦੀਆਂ ਤਨਖਾਹਾਂ ਅੱਧੀਆਂ ਹੋ ਜਾਣਗੀਆਂ ਤੇ ਜਿਹੜੀਆਂ ਪੈਨਸ਼ਨਾਂ ਮਿਲ ਰਹੀਆਂ ਉਹਨਾਂ ਦੀਆਂ ਪੈਨਸ਼ਨਾਂ ਅੱਧੀਆਂ ਹੋ ਜਾਣਗੀਆਂ। ਤੇ ਇਹਦਾ ਅਰਸ਼ ਭਾਜੀ ਗੱਲ ਇਹ ਆ ਕਿ ਜਿਹੜੀ ਕਮਾਈ ਆ ਪੰਜਾਬ ਨੂੰ 70,000 crore ਰੁਪਇਆ ਕਮਾਇਆ ਸੂਬੇ ਨੂੰ ਤੇ ਜਿਹਦੇ ਵਿਚੋਂ 44,000 crore ਰੁਪਇਆ ਹਰ ਵਾਰੀ ਸਿਰ ਤੇ ਟੁੱਟਦਾ ਤੇ 20,000 crore ਰੁਪਇਆ ਬਿਜਲੀ ਦੀ ਸਬਸਿਡੀ ਆ। ਤੇ ਹੁਣ ਗੱਲ ਇਹ ਆ ਵੀ ਪੰਜਾਬ ਦੇ ਹੁਣ ਤੁਸੀਂ ਦੇਖੋ ਜਿਹੜੇ ਉਸ ਦਿਨ ਬਾਈ ਜੀ ਟਿੱਪਣੀ ਕਰ ਰਹੇ ਸੀ ਵੀ ਭਾਜੀ ਮਾਨ ਸਾਹਿਬ ਆਏ ਆ, ਕੱਲ ਵੀ ਅਸੀਂ ਇੱਕ ਗੱਲ ਦੇ ਵਿੱਚ ਡਿਬੇਟ ਇੱਕ ਬਾਜੀ ਨੇ ਫੋਨ ਲੈ ਕੇ ਮੈਂ ਕਹਿੰਦਾ ਇਹ ਉਸ ਤੁਸੀਂ ਕੱਢ ਕੇ ਦਿਖਾ ਦੋ ਮੈਨੂੰ ਕਿ ਇੱਕ ਰੁਪਇਆ ਵੀ ਜੇਕਰ ਘੱਟ ਹੋਇਆ ਤਾਂ ਅਸੀਂ ਇਹ ਤੁਹਾਡੇ ਨਾਲ ਕਮੈਂਟ ਬਾਜੀ ਕਰਦੇ ਕਿ ਚੈਨਲ ਬੰਦ ਕਰ ਦਾਂਗੇ। 4,50,000 rupees 4.5 saal ਚ ਨਹੀਂ ਪੰਜਾਬ ਦੇ ਸਿਰ ਤੇ ਕਰਜ਼ਾ ਚੜਿਆ, 4.5 lakh crore ਰੁਪਇਆ ਨਹੀਂ ਕਰਜ਼ਾ ਚੜਿਆ, ਤਾਂ ਤੁਸੀਂ ਸਾਡੇ ਨਾਲ ਵਾਅਦਾ ਕਰ ਲਓ, ਡਿਬੇਟ ਕਰ ਲਓ ਜਿੱਥੇ ਮਰਜ਼ੀ ਬੈਠ ਕੇ, ਫਿਰ ਸਾਡੇ ਨਾਲ ਗੱਲ ਕਰਿਓ। ਜਿਹੜੇ ਮਾਨ ਸਾਹਿਬ ਕਹਿੰਦੇ ਵੀ ਮਾਨ ਸਾਹਿਬ ਨੇ ਬਦਲਾਅ ਲਿਆਂਦਾ, ਤੁਸੀਂ ਕਦੇ ਗਰਾਊਂਡ ਲੈਵਲ ਤੇ ਜਾ ਕੇ ਦੇਖਿਆ ਨੀ ਕਿ ਬਦਲਾਅ ਕਿੱਥੇ ਆਇਆ। ਮੈਂ ਆਪ ਕਹਿੰਦਾ ਵੀ ਸਾਡੀ ਵੀ ਤਮੰਨਾ ਸੀ ਕਿ ਬਦਲਾਅ ਲਿਆ, ਮੈਂ ਪਹਿਲਾਂ ਦੱਸ ਕੇ ਗਿਆ ਕਿ ਤੁਹਾਡੀ ਵੀ ਤਮੰਨਾ ਸੀ ਕਿ ਪੰਜਾਬ ਦੇ ਵਿੱਚ ਬਦਲਾਅ ਲਿਆਉਣਾ, ਪਰ ਅਸੀਂ ਜਿਸ ਮਕਸਦ ਲਈ ਮਾਨ ਸਾਹਿਬ ਨੂੰ ਚੁਣਿਆ ਸੀ ਉਹ ਮਕਸਦ ਨਹੀਂ ਪੂਰਾ ਹੋਇਆ। ਇਹ ਗੱਲ ਨੂੰ ਤੁਸੀਂ, ਕਿਉਂਕਿ ਗੁਰਬਾਣੀ ਦਾ ਫਰਮਾਨ ਸੱਚ ਸਭਨਾ ਦਾ ਖਸਮ ਹੈ, ਸੱਚ ਚੁਭਦਾ ਜ਼ਰੂਰ ਆ, ਪਰ ਸਾਡਾ ਵੀ ਦਿਲ ਕਰਦਾ ਸੀ, ਅਸੀਂ ਵੀ ਚਾਹੁੰਦੇ ਸੀ ਕਿ ਜੇਕਰ ਪੰਜਾਬ ਚ ਮਾਨ ਸਾਹਿਬ ਨੇ ਵਧੀਆ ਕੰਮ ਕੀਤੇ ਹੁੰਦੇ ਤਾਂ ਮਾਨ ਸਾਹਿਬ ਦੀ ਸਰਕਾਰ ਦੁਬਾਰੇ ਲੈ ਕੇ ਆਉਂਦੇ, ਪਰ ਅਸੀਂ ਤੁਹਾਨੂੰ ਇਹ ਗੱਲ ਅਸੀਂ ਤੁਹਾਨੂੰ ਇਹ ਨੀ ਕਹਿੰਦੇ ਵੀ ਤੁਸੀਂ ਵੋਟਾਂ ਨਾ ਪਾਓ, ਜਿਹਨੂੰ ਮਰਜ਼ੀ ਪਾਓ, ਪਰ ਮੈਂ ਤਾਂ ਤੁਹਾਨੂੰ ਔਸਤ ਕੱਢ ਕੇ ਦੱਸਤੀ ਕਿ ਬਾਦਲਾਂ ਨੇ ਇੰਨਾ ਕਰਜ਼ਾ ਸਿਰ ਤੇ ਚੜਾਇਆ, ਕਾਂਗਰਸ ਨੇ ਇੰਨਾ ਚੜਾਇਆ, ਇਹਨੇ ਮਾਂ ਦੇ ਪੁੱਤ ਨੇ ਸਾਰਾ ਰਿਕਾਰਡ ਹੀ ਤੋੜ ਦਿੱਤਾ, ਸਿਰੇ ਤੋਂ ਲੈ ਕੇ ਸਿਰੇ ਚੱਕੀ ਕੰਮ ਚੱਕਤਾ। ਇਹ ਕਹਿੰਦਾ ਵੀ ਹੋਣ ਦੋ, ਜਿਹੜਾ ਆਉਂਦਾ ਅਗਲੀ ਵਾਰੀ ਦੇਖਾਂਗੇ ਕੀ ਬਣਦਾ, ਵੀ ਜੋ ਆਈ ਜਾਂਦਾ ਦੱਬੀ ਚੱਲੋ ਕੰਮ ਨੂੰ। ਹੁਣ ਤੁਸੀਂ ਇਹ ਦੇਖ ਲੋ ਬਈ ਜਦੋਂ ਕਾਂਗਰਸ ਗਈ ਆ 2,81,000 crore ਰੁਪਇਆ ਸੀ, ਤੇ ਹੁਣ ਸਾਡੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਇੰਨਾ ਪੈਸਾ ਕਦੇ ਨੀ ਲਿਆ ਕਰਜ਼ਾ। ਸ਼੍ਰੋਮਣੀ ਅਕਾਲੀ ਦਲ 10 saal ਰਾਜ ਕੀਤਾ, ਜਿਨ੍ਹਾਂ ਨੇ 2,00,000 crore ਰੁਪਏ ਦਾ ਕਰਜ਼ਾ ਚੱਕਿਆ 10 ਸਾਲਾਂ ਦੇ ਵਿੱਚ, ਚਾਹੇ ਉਹ ਇਤਿਹਾਸ ਦੇ ਵਿੱਚ ਜਿਵੇਂ ਅੱਜ ਉਹਦਾ ਜੋ ਮਰਜ਼ੀ ਉਹਦਾ ਹਿਸਟਰੀ ਹੈ, ਅਸੀਂ ਉਹਦੀ ਤਾਰੀਫ ਨਹੀਂ ਕਰ ਰਹੇ। ਪਹਿਲਾਂ ਅਸੀਂ ਕਹਿ ਕੇ ਗਏ ਹਾਂ ਵੀ ਉਹਨਾਂ ਨੇ ਭਾਈ ਕਿਹੋ ਜਿਹਾ ਪ੍ਰਧਾਨ ਬਣਾਇਆ, ਇੱਕ ਨਵੀਂ ਬੇਂਗੀ ਤਿਆਰ ਕਰ ਲਈ। ਪਹਿਲਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਟਿੱਪਣੀ ਕਰਕੇ ਗਏ ਹਾਂ, ਕੱਲ ਵੀ ਟਿੱਪਣੀ ਕੀਤੀ ਸ਼੍ਰੋਮਣੀ ਅਕਾਲੀ ਦਲ ਤੇ, ਪਰਸੋਂ ਵੀ ਟਿੱਪਣੀ ਕੀਤੀ
0: ਜੀ।
1: ਅਸੀਂ ਹੁਣ ਇਹ ਨਹੀਂ ਕਹਿੰਦੇ ਕਿ ਉਹ ਚੰਗੀ ਆ, ਪਰ ਉਹਨਾਂ ਨੇ 10 ਸਾਲਾਂ ਦੇ ਵਿੱਚ 2,00,000 crore ਰੁਪਏ ਦਾ ਕਰਜ਼ਾ ਚੱਕਿਆ, ਪਰ ਇਹਨਾਂ ਨੇ 4.5 saal ਦੇ ਵਿੱਚ 4.5 lakh crore ਰੁਪਏ ਦਾ ਕਰਜ਼ਾ ਚੱਕਿਆ ਪੰਜਾਬ ਤੇ। ਟੋਟਲ ਹੁਣ ਪੰਜਾਬ ਨੂੰ ਕਰਜ਼ਾ ਸਿਰਫ ਮਿਲਣਾ ਸੀ 50,000 crore ਰੁਪਏ ਦਾ। ਹੁਣ ਜੇਕਰ ਉਹ ਵੀ ਇਹ 50,000 crore ਰੁਪਏ ਚੱਕ ਲੈਂਦੇ ਆ
0: ਜੀ,
1: ਤਾਂ ਪੰਜਾਬ ਨੂੰ ਅਗਲੀ 5 ਸਾਲਾਂ ਦੇ ਵਿੱਚ ਪੰਜਾਬ ਨੂੰ ਕੋਈ ਕਰਜ਼ਾ ਨਹੀਂ ਮਿਲੇਗਾ ਅਗਲੀ ਸਰਕਾਰ, ਤੇ ਪੰਜਾਬ ਨੇ ਇਸੇ 70,000 crore ਰੁਪਏ ਚ ਗੁਜ਼ਾਰਾ ਕਰਨਾ ਹੋਊਗਾ। ਉਹ ਦੇਖ ਲਿਓ ਕਿਵੇਂ ਕਰਨਾ ਵਾ, ਕਿਤੇ ਇਹ ਨਾ ਹੋਵੇ ਕਿ ਪੰਜਾਬ ਦਾ ਅੱਧਾ ਹਿੱਸਾ ਗਹਿਣੇ ਕਰਨੇ ਪੈ ਜਾਏ ਕਿਸੇ
0: ਜੀ। ਆਲਰਾਈਟ, ਰਾਣਾ ਜੀ ਨੇ ਬਿਨ ਇਨ ਬਿਨ ਨੰਬਰ ਅੰਕੜੇ ਦੱਸਦੇ ਨੇ ਜੀ, ਤੇ ਹੁਣ ਰਾਣਾ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਹੋਰ ਗੁਫ਼ਤਗੂ ਗੱਲਾਂ ਬਾਤਾਂ। ਥੈਂਕ ਯੂ ਸੋ ਮਚ ਟਾਈਮ ਦੇਣ ਲਈ, ਜਿਉਂਦੇ ਵਸ ਰਹੋ। ਥੈਂਕ ਯੂ ਜੀ।
1: ਥੈਂਕ ਯੂ।
0: ਆਲਰਾਈਟ, ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਓਂ ਤੋਂ। ਪ੍ਰੋਗਰਾਮ ਦੀ ਆਵਾਜ਼ ਦੂਰ ਦਰੇਡੇ ਤੱਕ ਪਹੁੰਚ ਰਹੀ ਹੈ, ਥੈਂਕ ਯੂ ਸੋ ਮਚ। ਤੁਹਾਡੇ ਫੀਡਬੈਕ ਸਾਨੂੰ ਟੈਕਸਟ ਮੈਸੇਜ ਦੇ ਥਰੂ, ਫੋਨ ਦੇ ਜ਼ਰੀਏ, ਔਨ ਏਅਰ ਆਣ ਕੇ ਗੱਲਬਾਤ ਕਰਨਾ ਚਾਹੁੰਦੇ ਹੋ 905-813-1320, ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ 647-910-1320 ਤੇ ਸੁਣ ਸਕਦੇ ਹੋ ਸਾਨੂੰ। ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ। ਵਕਤ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਰੀਜਨਲ ਕਾਉਂਸਲਰ ਦੀਆਂ ਕੀ ਅਹੁਦਿਆਂ ਨੇ, ਸਿਟੀ ਕਾਉਂਸਲਰ ਦੇ ਕੀ ਜੌਬਸ ਨੇ, ਮੇਅਰ ਦਾ ਕੀ ਜੌਬ ਆ, ਸਕੂਲ ਟਰਸਟੀ ਦਾ ਕੀ ਜੌਬ ਆ। ਮੈਨੂੰ ਲੱਗਦਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਮੈਂ ਹੁਣ ਇੰਨ ਬਿੰਨ ਲੈਸਨ ਦੇਵਾਂਗਾ ਕਿ ਜਦੋਂ ਵੀ ਤੁਹਾਡੇ ਡੋਰ ਦੇ ਦਸਤਕ ਦੇਵੇਗਾ ਕੋਈ ਵੀ ਕੈਂਡੀਡੇਟ, ਤਾਂ ਉਹਨੂੰ ਸਹੀ ਸਵਾਲ ਪੁੱਛਿਓ ਉਹਦੇ ਰੋਲ ਦੇ ਮੁਤਾਬਕ, ਠੀਕ ਹੈ ਜੀ। ਮਿਲਦੇ ਹਾਂ ਨਿੱਕੀ ਜੀ ਬ੍ਰੇਕ ਤੋਂ ਬਾਅਦ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320
5: ਜੀ ਆਇਆ ਸੀ।
6: ਜੀਉਣਾ
5: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
8: ਸਤਿ ਸ਼੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਜ਼ ਮੈਨਰ ਬਰੈਂਪਟਨ ਵਿਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਲੈਟਸ ਬਿਲਡ ਬੈਟਰ ਬਰੈਂਪਟਨ ਟੁਗੈਦਰ, ਪਲੀਜ਼ ਜੁਆਇਨ ਅਸ, ਥੈਂਕ ਯੂ।
9: ਮਨਜੀਤ ਸਿੰਘ, ਘਰ ਖਰੀਦਣਾ ਵੇਚਣਾ ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।

0: ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: Diamond and Diamonds Personal Injury Lawyers ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ ਚੀਚੀਆਂ ਨਾ ਵੱਟੋ ਬਸ ਇੱਕ ਨਾਮ ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ
3: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਵਿਕ ਸੈਦੋਵ ਫਰਸਟ ਮੋਰਗੇਜ ਸੈਕੰਡ ਮੋਰਗੇਜ ਏ ਲੈਂਡਰ ਬੀ ਲੈਂਡਰ ਪ੍ਰਾਈਵੇਟ ਫੰਡਸ ਚਾਹੁੰਦੇ ਹੋ ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਵਿਕ ਸੈਦੋਵ 30 ਟੌਪ ਫਲਾਈਟ ਡਰਾਈਵ ਯੂਨਿਟ ਨੰਬਰ 1 ਇਨ ਮਿਸਿਸਾਗਾ ਵਧੇਰੇ ਜਾਣਕਾਰੀ ਲਈ ਕਾਲ 647-968-8272 license number 10530
4: this is CJMRAM operating on 1320 kilohertz from Mississauga Ontario we are currently conducting a technical test under authorization from Innovation Science and Economic Development Canada ISED if you are experiencing interference with your radio or television reception please contact us at 416-303-1515 or report it via email at chavlanewsnetwork@gmail.com. Thank you for your patience.
5: Shahar di awaz, dilan di pukar. Your city, your voice, your radio star. Aa gaya pher to ek var. Tuhada apna CJMR 1320. CJMR 1320.

0: ਲੋ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਹਰਸ਼ ਚਾਵਲਾ, ਚਾਵਲਾ ਨਿਊਜ਼ ਨੈਟਵਰਕ। 2:00 ਤੇ ਤਕਰੀਬਨ 22 ਮਿੰਟ ਹੋ ਚੁੱਕੇ ਨੇ ਜੀ, ਤੇ ਆਓ ਫਿਰ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹੋਏ ਲੈ ਚੱਲੀਏ ਤੁਹਾਨੂੰ ਕਟਾਰੀਆ ਟੂਰਸ ਐਂਡ ਟਰੈਵਲ ਦੇ ਦਫ਼ਤਰ, ਜਿੱਥੇ ਵੱਡੇ ਵੀਰ ਅਵਤਾਰ ਕਟਾਰੀਆ ਜੀ ਲਾਈਨ ਤੇ ਜੁੜ ਚੁੱਕੇ ਨੇ। ਮੈਂ ਆਲਵੇਜ਼ ਕਹਿੰਦਾ ਹੁੰਦਾ ਕਿ ਇੱਕੋ ਛੱਤ ਥੱਲੇ ਤੁਹਾਨੂੰ ਹਰ ਇੱਕ ਸਹੂਲਤ ਮਿਲੇਗੀ। OCI, PR ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ, ਲਹਿੰਦੇ ਦੇ ਚੜ੍ਹਦੇ ਪੰਜਾਬ ਦੀਆਂ ਕਹਿ ਲਓ ਕਿ ਡੀਲਸ ਲੈਣਾ ਚਾਹੁੰਦੇ, ਖਾਸ ਕਰਕੇ ਇਹ ਜਿਹੜਾ ਅਕਤੂਬਰ ਦਾ ਮਹੀਨਾ ਚੜ੍ਹਨ ਵਾਲਾ ਜੀ, ਇਹ ਬੜਾ ਕਰੂਸ਼ਲ ਟਾਈਮ ਹੈ ਜੀ। ਸਾਰੇ ਜਿੰਨੇ ਵੀ ਰਿਸ਼ਤੇਦਾਰ ਨੇ ਉਹ ਸੋਚਦੇ ਨੇ ਕਿ ਹੁਣ ਚਲੀਏ ਵਿਆਹ ਸ਼ਾਦੀ, ਕੋਈ ਯੂਨੋ ਬਸੰਤ ਮਨਾਉਣੀ ਹੋਵੇ, ਦੀਵਾਲੀ ਮਨਾਉਣੀ ਹੈ, ਨਵਾਂ ਸਾਲ ਮਨਾਉਣਾ, ਤੇ ਕਈ ਜਿਹੜੇ 6 ਮਹੀਨੇ ਇੱਥੇ 6 ਮਹੀਨੇ ਉੱਥੇ ਕਰਦੇ ਨੇ, ਇਹ ਹੁਣ ਟਾਈਮ ਆ ਗਿਆ ਜੀ। ਤੇ ਵਾਜਬ ਟਿਕਟਾਂ ਐਂਡ ਸਹੀ ਸਲਾਹ ਲਈ ਇੱਕੋ ਇੱਕ ਨਾਮ, ਕਟਾਰੀਆ ਟੂਰਸ ਐਂਡ ਟਰੈਵਲ। 905-678-1200। ਕੀ ਨਵੀਆਂ ਡੀਲਾਂ ਲੈ ਕੇ ਆਏ ਨੇ ਕਟਾਰੀ ਸਾਹਿਬ, ਕਰਦੇ ਉਹਨਾਂ ਦਾ ਸਵਾਗਤ। ਅਵਤਾਰ ਜੀ, ਬਹੁਤ ਬਹੁਤ ਸਵਾਗਤ ਹੈ, ਵੈਰੀ ਗੁੱਡ ਆਫਟਰਨੂਨ।
1: ਵੈਰੀ ਵੈਰੀ ਗੁੱਡ ਆਫਟਰਨੂਨ ਸਰ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਅਵਤਾਰ ਜੀ, ਕੀ ਹਾਲ ਚਾਲ, ਠੀਕ ਠਾਕ ਹੋ?
1: ਬਹੁਤ ਕਿਰਪਾ ਬਾਬਾ ਜੀ, ਤੁਸੀਂ ਸੁਣਾਓ, ਠੀਕ ਹੋ?
0: ਐਮਰੇਟਸ ਜਹਾਜ਼ ਲੈਂਡ ਹੋ ਗਿਆ?
1: ਬਿਲਕੁਲ ਜੀ, ਜਹਾਜ ਲੈਂਡ ਵੀ ਹੋ ਗਿਆ ਤੇ ਜਾਣ ਲਈ ਵੀ ਤਿਆਰ ਖੜਾ।
0: ਕਿਆ ਬਾਤ ਹੈ, ਕੱਢੋ ਫਿਰ ਡੀਲਾਂ ਦੇ ਡਾਲੇ, ਬਿਕਾਜ਼ ਆ ਜਿਹੜਾ ਅਕਤੂਬਰ ਦਾ ਮਹੀਨਾ ਕਾਫੀ ਤੁਹਾਡੇ ਵਾਸਤੇ ਕਰੂਸ਼ਲ ਮੰਥ ਹੈ ਜੀ, ਦੋ ਕੁਝ ਵਧੀਆ ਜੀ ਡੀਲ ਸਾਨੂੰ।
1: ਬਿਲਕੁਲ ਜੀ, ਐਮੀਰੇਟਸ ਦੇ ਜਹਾਜ਼ ਦੀ ਪਹਿਲਾਂ ਤੁਸੀਂ ਗੱਲ ਕੀਤੀ ਤੇ ਐਮੀਰੇਟਸ ਤੇ ਹੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਐਮੀਰੇਟਸ ਨੇ ਆਪਾਂ ਨੂੰ ਡੀਲ ਦਿੱਤੀ ਹੈ ਜੀ, ਜੇ ਕੋਈ ਵੀ ਬੰਦਾ ਅੱਜ ਤੋਂ ਹੀ ਲਾ ਲਓ ਤੁਸੀਂ, ਮੱਝ ਤੋਂ ਕੋਈ ਵੀ ਬੰਦਾ ਜਾਏਗਾ ਮਾਰਚ ਤੱਕ ਤੇ ਉੱਥੇ ਦੁਬਈ ਦੇ ਵਿੱਚ ਸਟਾਪ ਓਵਰ ਕਰੇਗਾ, ਤੇ ਉਹਦੇ ਵਿੱਚ ਕੀ ਆਪਸ਼ਨ ਹੈਗੀ ਹੈ, ਜੋ ਵੀ ਟਿਕਟ ਦਾ ਪ੍ਰਾਈਸ ਹੋਏਗਾ ਇੰਡੀਆ ਦਾ ਉਹ ਤਾਂ ਹੈਗਾ ਹੀ ਹੈਗਾ, ਤੇ ਉੱਥੋਂ ਦੇ 3 ਐਕਸਕਰਸ਼ਨ ਸਾਨੂੰ ਫ੍ਰੀ ਆਫ ਕੋਸਟ ਦੇ ਰਹੇ ਆ ਜਿਹੜੇ, ਪਰ ਇਹ ਹੈ ਵੀ ਹੋਟਲ ਆਪਾਂ ਨੂੰ ਬਾਏ ਕਰਨਾ ਪਏਗਾ ਇੱਕ ਦਿਨ, ਜੇ ਕੱਲੇ ਐਕਸਕਰਸ਼ਨ ਯੂਜ ਕਰਨੇ ਆ ਤੇ ਇੱਕ ਦਿਨ ਲਈ ਹੋਟਲ ਬਾਏ ਕਰ ਲਓ, ਤੁਹਾਨੂੰ 2 ਦਿਨਾਂ ਦੇ ਲਈ ਹੋਟਲ ਬਾਏ ਕਰ ਲਓ ਉਹ ਤੁਹਾਨੂੰ $200 ਦਾ ਪਏਗਾ, ਤੇ ਉਹਦੇ ਲਈ ਜਿਹੜੇ $400 ਦੇ ਐਕਸਕਰਸ਼ਨ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਗੇ, ਜਿਹੜੇ ਕਿ 24 ਆਵਰ ਬੱਸ ਹੋਪ ਅਪ ਬੱਸ ਦੀ ਇਨਕੁਆਇਰੀ ਹੈਗੀ ਆ ਉਹ ਪੂਰੀ ਫ੍ਰੀ ਦਿੱਤੀ ਜਾਊ, ਪੂਰਾ ਸਿਟੀ ਟੂਰ ਫ੍ਰੀ ਹੁੰਦਾ ਵਾ ਹੋਪ ਅਪ ਬੱਸ ਤੇ 24 ਆਵਰ, ਜਦੋਂ ਮਰਜ਼ੀ ਉਤਰੋ ਜਦੋਂ ਮਰਜ਼ੀ ਚੜੋ, ਤੇ ਨਾਲ ਐਕੁਰੀਅਮ ਹੈਗਾ ਵਾ, ਐਕੁਰੀਅਮ ਬਿਲਕੁਲ ਬ੍ਰਾਂਡ ਨਿਊ ਬਣੇ ਹੈਗੇ ਆ ਜੀ, ਤੇ ਇੱਕ ਵਰਲਡ ਐਕੁਰੀਅਮ ਹੈਗਾ ਉਹਦੇ ਵਿੱਚ ਬਹੁਤ ਬਹੁਤ ਵਧੀਆ ਸਿਸਟਮੈਟਿਕਲੀ ਸੈੱਟ ਕਰਕੇ ਤੁਹਾਨੂੰ ਦਿੱਤਾ
0: ਜਾਏ। ਇਹ ਨਾ ਦੁਬਈ ਮਾਲ ਚ ਆ, ਦੁਬਈ ਮਾਲ ਦੇ ਵਿੱਚ ਬਹੁਤ ਖੂਬਸੂਰਤ,
1: ਬਹੁਤ ਖੂਬਸੂਰਤ ਜਗ੍ਹਾ ਬਣਾਈ ਗਈ ਹੈ ਜੀ, ਜਿਹੜੀ ਕਿ ਤੁਸੀਂ ਲਾਈਕ ਵੀ ਮੈਂ ਅਨਬੀਟੇਬਲ
0: 100%
1: ਹੈ ਜੀ, ਸੋ ਇਹ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ, ਤੇ ਜੇ ਕੋਈ ਇੰਟਰਸਟਿਡ ਹੋਇਆ ਕੁਛ ਜ਼ਿਆਦਾ ਦਿਨਾਂ ਦੇ ਰਹਿਣ ਵਾਲਾ ਵੀ ਹੈ ਨਾ, ਸੋ ਉਹਦੇ ਵਿੱਚ ਕੀ ਹੋ ਜਾਂਦਾ

0: ਕਰੂਜ਼ ਦੇ ਨਾਲ ਵੀ ਡਿਨਰ ਹੋਏਗਾ। ਸੋ ਕਾਫੀ ਕੁਛ ਜਿਹੜਾ ਐਕਟੀਵਿਟੀ ਹੈਗੀ ਆ ਤੁਹਾਨੂੰ ਬਿਲਕੁਲ ਫ੍ਰੀ ਦਿੱਤੇ ਜਾਣਗੇ। ਉਸ ਤੋਂ ਬਾਅਦ ਉਹ ਤਿੰਨ ਜਿਹੜੇ ਐਕਸਕਰਸ਼ਨ ਆ ਉਹ ਬਿਲਕੁਲ ਫ੍ਰੀ ਦਿੱਤੇ ਜਾਣਗੇ ਨਾਲ, ਤੇ ਇਹ ਜਿਹੜੀ ਵੈਲਿਡ ਹੈਗੀ ਹੈ ਜੀ ਅਕਤੂਬਰ 31 ਤੋਂ ਪਹਿਲਾਂ ਪਹਿਲਾਂ ਟਿਕਟਾਂ ਇਸ਼ੂ ਹੋਣੀਆਂ ਚਾਹੀਦੀਆਂ, ਪਰ ਜਾ ਆਪਾਂ ਚਾਹੇ ਮਾਰਚ ਚ ਜਾਣਾ 2027 ਤੱਕ, ਤੋ ਤੁਹਾਨੂੰ 2027 ਤੱਕ ਵੀ ਤੁਸੀਂ ਇਹ ਜਾ ਸਕਦੇ ਹੋ। ਇਹ ਏਡਾ ਵਧੀਆ ਸਿਸਟਮ ਹੈ।
1: ਕੀ ਬਾਤ!
0: ਤੋ ਹਾਂਜੀ, ਇਹ ਬਹੁਤ ਵਧੀਆ ਇਹਨਾਂ ਨੇ ਸਾਨੂੰ ਡੀਲਸ ਦਿੱਤੀਆਂ ਜਿਹੜੀਆਂ ਕਿ ਆਪਾਂ ਵਧੀਆ ਤਰੀਕੇ ਨਾਲ ਆਪਾਂ ਲੈ ਸਕਦੇ ਫਾਇਦਾ ਇਹਨਾਂ ਦਾ। ਸੋ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ 905-678-1200। ਇੱਕ ਤਾਂ ਇਹ ਐਮੀਰੇਟਸ ਦਾ ਹੋ ਗਿਆ, ਜੇ ਆਪਾਂ ਕੋਈ ਵੀ ਲੈਣਾ ਹੈਗਾ ਤੁਹਾਨੂੰ ਬਿਲਕੁਲ ਫ੍ਰੀ ਦਿੱਤਾ ਜਾਵੇਗਾ 3 ਦਿਨਾਂ ਦਾ ਐਕਸਕਰਸ਼ਨ। ਬਾਕੀ ਹੋਰ ਸਾਡੇ ਕੋਲ ਡੀਲਾਂ ਬਹੁਤ ਹੈਗੀਆਂ ਜਿਹੜੀਆਂ ਕਿ ਦਿੱਲੀ ਦੇ ਵਿੱਚ ਆਪਾਂ ਨੂੰ ਟਿਕਟ 1 ਵੇ ਹੁਣ ਅਸੀਂ ਚੇਂਜ ਹੋ ਗਿਆ ਪ੍ਰਾਈਸਿਸ ਬਿਕੋਜ਼ ਹੋਲੀਡੇ ਸੀਜ਼ਨ, ਹੋਲੀਡੇ ਨਹੀਂ ਸੀਜ਼ਨ ਸ਼ੁਰੂ ਹੋ ਗਿਆ
1: ਜੀ। ਬਿਲਕੁਲ ਜੀ, ਬਿਲਕੁਲ ਜੀ।
0: ਜਿਹੜਾ ਕਿ $1,095 ਤੋਂ ਆਪਣੀ 1 ਵੇ ਟਿਕਟ ਸ਼ੁਰੂ ਹੋ ਰਹੀ ਹੈ ਜੀ ਦਿੱਲੀ ਲਈ, ਤੇ $1,395 ਤੋਂ ਅੰਮ੍ਰਿਤਸਰ ਦੇ ਪ੍ਰਾਈਸ ਸ਼ੁਰੂ ਹੋ ਰਹੇ 1 ਵੇ। ਤੇ ਜੇ ਇਹੀ ਰਿਟਰਨ ਟਿਕਟ ਲੈਣੀ ਹੈਗੀ ਹੈ ਜੀ $1,699 ਤੋਂ ਸ਼ੁਰੂ ਹੋ ਕੇ $1,899 ਤੱਕ ਰਿਟਰਨ ਟਿਕਟ ਹੈ ਜੀ। ਕੁਛ ਦਿਨਾਂ ਤੇ ਐਵਰੀ ਡੇਟਾਂ ਤੇ ਨਹੀਂ ਹੁੰਦੀ ਜੀ, ਲਿਮਿਟਡ ਡੇਟਾਂ ਤੇ ਹੈਗੀ ਆ। ਤੇ ਇਹੀ ਜੇ ਕਿਸੇ ਨੇ ਜਨਵਰੀ ਚ ਜਾਣਾ, ਇਹੀ ਪ੍ਰਾਈਸ ਤੁਹਾਡਾ $1,550 ਤੋਂ ਲੈ ਕੇ $1,800 ਤੱਕ ਹੈਗਾ। ਤੇ ਅੰਮ੍ਰਿਤਸਰ ਚ ਜਾਣਾ $2,050 ਤੋਂ ਲੈ ਕੇ $2,350 ਤੱਕ, ਇਸਲਾਮਾਬਾਦ ਕਰਾਚੀ ਲਾਹੌਰ ਜਾਣਾ ਜੇ ਕਿਸੇ ਨੇ 1 ਵੇ ਪ੍ਰਾਈਸ ਲੈ ਕੇ $950 ਤੋਂ ਲੈ ਕੇ ਇਹ ਆਪਾਂ ਨੂੰ ਮਿਲੇਗਾ $1,199 ਤੱਕ। ਤੇ ਉਸ ਤੋਂ ਬਾਅਦ ਜੀ ਜੇ ਕਿਸੇ ਨੇ ਆਪਣਾ ਰਿਟਰਨ ਪ੍ਰਾਈਸ ਲੈਣਾ ਹੈਗਾ ਇਸਲਾਮਾਬਾਦ ਕਰਾਚੀ ਲਾਹੌਰ, ਤੇ ਇਹ ਮਿਲੇਗਾ ਜੀ $1,950 ਤੋਂ ਲੈ ਕੇ $2,150 ਤੱਕ ਤੁਹਾਨੂੰ ਰਿਟਰਨ ਪ੍ਰਾਈਸ। ਤੇ ਬਾਕੀ ਰਹਿ ਗਿਆ ਜੀ, ਆਪਾਂ ਆਲਵੇਜ਼ ਅਨਾਊਂਸ ਕਰਦੇ ਹਾਂ ਵੀ ਆਪਾਂ ਕੱਲਾ ਇੰਡੀਆ ਪਾਕਿਸਤਾਨ ਨਹੀਂ, ਆਪਣੇ ਕੋਲ ਵਰਲਡ ਵਾਈਡ ਜਿੱਥੇ ਉਂਗਲ ਰੱਖੋਗੇ ਤੁਸੀਂ ਆਹ ਮੈਪ ਦੇ ਉੱਤੇ ਆਹ ਜਗ੍ਹਾ ਦੇ ਉੱਤੇ ਜਾਣਾ, ਉੱਥੋਂ ਦਾ ਇੰਤਜ਼ਾਮ ਕਟਾਰੀਆ ਟੂਰ ਐਂਡ ਟਰੈਵਲ ਕਰਕੇ ਦੇਵੇਗਾ। ਟਿਕਟਾਂ ਦਾ ਵੀ, ਰਹਿਣ ਸਹਿਣ ਦਾ ਵੀ, ਖਾਣ ਪੀਣ ਦਾ ਵੀ, ਸਭ ਕੁਛ ਇੰਤਜ਼ਾਮ ਆਪਣੇ ਕੋਲ ਸਾਧਨ ਹੈਗੇ ਆ। ਤੁਸੀਂ ਕਾਲ ਕਰਨੀ ਹੈ ਕਟਾਰੀਆ ਟਰੈਵਲ ਤੇ। ਤੇ ਬਾਕੀ ਜਿਵੇਂ ਡੀਲਸ ਹੈਗੀਆਂ ਸਾਡੇ ਕੋਲ ਪੂਰੇ ਸਾਲ ਦੀਆਂ ਸਾਡੇ ਕੋਲ ਪਹੁੰਚ ਚੁੱਕੀਆਂ, ਸਾਡੇ ਕੋਲ ਗਰੁੱਪ ਟਿਕਟਸ ਵੀ ਹੈਗੀਆਂ, ਨਾਰਮਲ ਟਿਕਟਸ ਵੀ ਹੈਗੀਆਂ, ਹਰ ਤਰ੍ਹਾਂ ਦੇ ਪ੍ਰਾਈਜ਼ ਸਾਡੇ ਕੋਲ ਅਵੇਲੇਬਲ ਹੈਗੇ ਆ। ਤੇ ਬਾਕੀ ਜਿਵੇਂ ਤੁਸੀਂ ਆਲਵੇਜ਼ ਕਹਿੰਦੇ ਹੁੰਦੇ ਆ, ਜੇ ਦੂਰ ਨਹੀਂ ਜਾਣਾ ਹੈਗਾ ਬਾਲੀ, ਤੇ ਨੇੜੇ ਨੇੜੇ ਵੀ ਸਾਡੇ ਕੋਲ ਜਿਹੜੇ ਪੈਕੇਜਿਸ ਹੈਗੇ ਆ, ਜਿਵੇਂ ਕਰੇਬੀਅਨ ਬੇਸ ਤੇ, ਜਿਵੇਂ ਕੋਈ ਮੈਕਸੀਕੋ ਜਾਣਾ ਚਾਹੁੰਦਾ, ਡੋਮਿਨਿਕਨ ਜਾਣਾ ਚਾਹੁੰਦਾ, ਕੋਸਟਰੀਕਾ, ਬਹਾਮਸ ਹੋ, ਲੋਸ ਕਬਾਸ, ਬਹੁਤ ਸ਼ਹਿਰ ਹੈਗੇ, ਡੈਸਟੀਨੇਸ਼ਨ ਹੈਗੇ ਆ ਜਿਹੜੇ ਕਿ ਅਸੀਂ ਬੜੇ ਵਧੀਆ ਤਰੀਕੇ ਨਾਲ ਕਵਰ ਕਰ ਲੈਂਦੇ ਹਾਂ। ਤੇ ਉਹ ਆਪਣਾ $949 ਤੋਂ ਮੈਕਸੀਕੋ ਸਟਾਰਟ ਹੋ ਜਾਂਦਾ, $1,049 ਤੋਂ ਡੋਮਿਨਿਕਨ, ਉਸ ਤੋਂ ਬਾਅਦ $1,599 ਤੋਂ ਕੋਸਟਰੀਕਾ, ਡਿਪੈਂਡ ਤੁਹਾਡੀਆਂ ਡੇਟਾਂ ਤੇ ਵੀ ਹੈਗਾ ਜੀ। ਸੋ ਏਦਾਂ ਚੱਲਦੇ ਹੀ ਰਹਿੰਦੇ ਆ ਸਾਰਾ ਸਾਲ, ਉਹ ਤੁਹਾਡੀਆਂ ਡੇਟਾਂ ਮੁਤਾਬਕ ਵੀ ਕਸਟਮਾਈਜ਼ ਕਰਕੇ ਦੇ ਸਕਦੇ ਆ। ਤੇ ਬਾਕੀ ਰਹਿ ਗਿਆ ਜੀ, ਬਾਕੀ ਜਿਵੇਂ ਆਲਵੇਜ਼ ਅਰਸ਼ ਜੀ
1: ਕਹਿੰਦੇ
0: ਜੀ, ਲੰਮੀਆਂ ਲਾਈਨਾਂ ਤੋਂ ਬਚੋ, ਕਿਤੇ ਵੀ ਜਾਣਾ ਹੋਵੇ ਟਰੈਵਲ ਰਿਲੇਟਡ ਕੋਈ ਵੀ ਸਰਵਿਸਿਸ ਲੈਣੀ ਹੈ, ਕਟਾਰੀਆ ਟੂਰ ਐਂਡ ਟਰੈਵਲ ਸੱਤੋ ਦਿਨ ਦੋਨੇ ਆਫਿਸ ਖੋਲ ਕੇ ਰੱਖਦਾ ਭੈਣ ਭਰਾਵਾਂ ਲਈ, ਜਿਹੜੇ ਕਿ ਫਸਟ ਡੈਰੀ ਐਂਡ ਏਅਰਪੋਰਟ ਰੋਡ ਤੇ ਹੈ ਜੀ, 2883 ਡੈਰੀ ਰੋਡ ਈਸਟ, ਔਰ ਸੈਕਿੰਡ ਆਫਿਸ ਬ੍ਰਾਂਪਟਨ ਦੇ ਵਿੱਚ ਗੌਰ ਐਂਡ ਅਬਨੇਜ਼ਰ ਦੇ ਉੱਤੇ ਜੀ। ਸੋ ਕਾਲ ਕਰ ਲਓ, ਉਹਦੇ ਵਿੱਚ ਨਵੀਂ ਨਵੀਂ ਜਿਹੜੀ ਗੱਲ ਕਰਦੇ ਹੈਗੇ ਜੀ, ਇਹ ਹੈਗਾ ਜੀ ਜਿਵੇਂ ਕਹਿ ਲੋ ਵੀ ਲਾਈਨਾਂ ਤੋਂ ਬਚਣਾ, ਈ ਵੀਜ਼ਾ ਲੈਣਾ, ਪਾਸਪੋਰਟ ਬਣਵਾਉਣਾ, ਚਾਹੇ ਈ ਆਪਣਾ OCI ਲੈਣੀ ਆ, OCI ਅਪਡੇਟ ਕਰਾਉਣੀ ਆ, ਯੂਰਪ ਦਾ ਵੀਜ਼ਾ, ਕਿਤੋਂ ਦਾ ਵੀ ਵੀਜ਼ਾ ਹੋਵੇ, ਪੇਪਰ ਵਰਕ ਹੋਵੇ, ਜਿਵੇਂ ਕਿਸੇ ਦਾ PR ਕਾਰਡ ਐਕਸਪਾਇਰ ਹੋ ਗਿਆ, ਜਾਂ ਯੂਰਪ ਦਾ ਵੀਜ਼ਾ ਹੈਗਾ, ਜਾਂ ਨੇਪਾਲ ਦਾ ਵੀਜ਼ਾ ਹੈਗਾ ਵਾ, ਇਹ ਸਾਰੀਆਂ ਸਰਵਿਸਿਸ ਸਾਡੀ ਇੱਕੋ ਛੱਤ ਥੱਲੇ, ਸਿਟੀਜ਼ਨ ਦੇ ਪੇਪਰ ਭਰਾਉਣੇ ਆ, ਤੇ ਇਹ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਜੀ। ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਸੱਤੋ ਦਿਨ ਖੱਲੇ, ਤੇ ਸਾਰਾ ਕੁਛ ਕਰਨ ਤੋਂ ਬਾਅਦ ਜਿਵੇਂ ਕਹਿ ਲੋ ਅਰਸ਼ ਜੀ, ਇੰਸ਼ੋਰੈਂਸ ਲੈਣਾ ਨਾ ਭੁੱਲਿਆ ਕਰੋ ਪਲੀਜ਼, ਇੰਸ਼ੋਰੈਂਸ ਦੀ ਵੀ ਟਰਾਈ ਕਰਿਆ ਕਰੋ ਲੈਣ ਦੀ, ਜਿੰਨੀਆਂ ਮਰਜ਼ੀ ਟਿਕਟਾਂ ਮਹਿੰਗੀਆਂ ਹੋ ਜਾਣ ਪਰ ਇੰਸ਼ੋਰੈਂਸ ਲਈ ਹੋਊਗੀ, ਤੁਹਾਡਾ ਹੀ ਬੈਨੀਫਿਟ ਹੈ। ਨੰਬਰ 1-1-900-578-1200 ਜੀ।
1: ਬਹੁਤ ਬਹੁਤ ਸ਼ੁਕਰੀਆ ਅਵਤਾਰ ਜੀ, ਥੈਂਕ ਯੂ ਸੋ ਮਚ। 905-678-1200 ਇਹ ਸਨ ਸੀ ਅਵਤਾਰ ਕਟਾਰੀ ਜੀ, ਕਟਾਰੀਆ ਟੂਰਸ ਐਂਡ ਟਰੈਵਲ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।

0: ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਝੱਟ ਦਾ ਜਿਉਣਾ ਜੱਗ ਤੇਰਾ ਰਹਿ ਗਿਆ
1: ਨੀ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਝੱਟ ਦਾ ਜਿਉਣਾ ਜੱਗ ਤੇ

0: ਕਿਆ ਬਾਤ ਹੈ ਜੀ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਤੇ ਆਓ ਫਿਰ ਹੁਣ ਥੋੜਾ ਜਿਹਾ ਟਾਈਮ ਤੁਹਾਡੇ ਨਾਲ ਬਤਾਈਏ ਜੀ, ਮਿਊਨਿਸਪਲ ਇਲੈਕਸ਼ਨਸ ਦਾ ਬਿਗਲ ਵੱਜ ਗਿਆ ਜੀ। ਹਰ ਇੱਕ ਵਾਰਡ, ਹਰ ਇੱਕ ਕੈਂਡੀਡੇਟ ਆਪਣਾ ਅੱਜ ਜ਼ੋਰ ਲਾ ਰਿਹਾ ਜੀ, ਇੱਕ ਨਵੇਂ ਚੇਂਜ ਲਈ, ਇੱਕ ਨਵੇਂ ਉਮੀਦ ਲਈ। ਤੇ ਜਿਹੜੇ ਇਸ ਵੇਲੇ ਮੌਜੂਦਾ ਸਿਟੀਜ਼ ਨੂੰ ਚਲਾ ਰਹੇ ਨੇ ਜੀ, ਅੱਜ ਉਹਨਾਂ ਦੀ ਵੀ ਪਰਖ ਹੋਵੇਗੀ ਜੀ। 26 ਅਕਤੂਬਰ ਨੂੰ ਰਿਜ਼ਲਟ ਸਾਹਮਣੇ ਆ ਜਾਣਗੇ। ਬਟ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ, ਥੋੜਾ ਜਿਹਾ ਸਰੋਤਿਓ ਆਪਣੇ ਆਪ ਨੂੰ ਵੀ ਐਜੂਕੇਟ ਕਰੋ। ਯੈਸ ਅਸੀਂ ਟੈਕਸ ਤਾਰਦੇ ਹਾਂ, ਯੈਸ ਅਸੀਂ ਕੈਨੇਡਾ ਨੂੰ ਟੈਕਸ ਦਿੰਦੇ ਹਾਂ, ਅਸੀਂ ਕੈਨੇਡਾ ਨੂੰ ਟੈਕਸ ਦਿੰਦੇ ਹਾਂ ਤੇ ਕੈਨੇਡਾ ਸਰਕਾਰ ਫਿਰ ਸਿਟੀਜ਼ ਨੂੰ ਫੰਡਿੰਗ ਦਿੰਦੇ ਨੇ। ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਜਿਹੜੇ ਜਿਹੜੇ ਰੋਲਸ ਹੁੰਦੇ ਨੇ ਆਪਾਂ ਕਨਫਿਊਜ਼ ਕਰ ਰਹੇ ਹਾਂ। ਸਿਟੀ ਕਾਉਂਸਲਰ ਦੇ ਜੋ ਅਹੁਦੇ ਹੁੰਦੇ ਨੇ ਅਸੀਂ ਰੀਜਨਲ ਕਾਉਂਸਲਰ ਨੂੰ ਪੁੱਛ ਰਹੇ ਹਾਂ, ਤੇ ਰੀਜਨਲ ਕਾਉਂਸਲਰ ਦੇ ਅਹੁਦੇ ਹੁੰਦੇ ਨੇ ਉਹ ਤੁਸੀਂ ਸਿਟੀ ਕਾਉਂਸਲਰ ਨੂੰ ਪੁੱਛ ਰਹੇ ਹੋ। ਸੋ ਥੋੜਾ ਜਿਹਾ ਆਪਾਂ ਅੱਜ ਤੁਹਾਨੂੰ, ਤੁਸੀਂ ਵੀ ਜੇ ਆਪਣੇ ਵਿੱਚ ਵਿਚਾਰੇ ਟਿੱਪਣੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵੀ ਮੈਨੂੰ ਜਾਂ ਕਰੈਕਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦੇ ਨੰਬਰ ਨੇ ਜੀ 905-813-1320, 905-813-1320 ਤੇ ਤੁਸੀਂ ਕਾਲ ਕਰ ਸਕਦੇ ਹੋ। ਲੋਕਲ ਨੰਬਰ ਤੇ ਸੁਣਨਾ ਚਾਹੁੰਦੇ ਹੋ ਤਾਂ 647-910-1320 647-910-1320। ਮਿਊਨਿਸਪਲ ਇਲੈਕਸ਼ਨ ਦਾ ਟਾਈਮ ਅਸੀਂ ਚਲੋ ਕਿ ਅੱਜ ਸ਼ੁਰੂ ਹੋ ਚੁੱਕਾ ਜੀ। ਮਿਊਨਿਸਪਲ ਇਲੈਕਸ਼ਨ ਦੇ ਟਾਈਮ ਮੇਅਰ, ਸਿਟੀ ਕਾਉਂਸਲਰ, ਰੀਜਨਲ ਕਾਉਂਸਲਰ ਤੇ ਸਕੂਲ ਬੋਰਡ ਟਰਸਟੀਸ ਚੁਣੇ ਜਾਂਦੇ ਨੇ। ਪਰ ਸਵਾਲ ਇਹ ਨਹੀਂ ਹੈ ਕਿ ਇਹਨਾਂ ਦਾ ਅਸਲ ਕੰਮ ਕੀ ਹੁੰਦਾ ਹੈ। ਇਹਨਾਂ ਦਾ ਜੋ ਮੌਜੂਦਾ ਅਹੁਦਾ ਹੈ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਇਹ ਇੱਕ ਇੱਕ ਅਹੁਦਾ ਜਿਹੜਾ ਹੈ ਉਹ ਕਿਸ ਕੈਟੇਗਰੀ ਦੇ ਅੰਡਰ ਫੋਲੋ ਹੁੰਦਾ ਹੈ। ਬਹੁਤ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਂਦੇ ਹਾਂ। ਜਿਹੜਾ ਮੁਖੀਆ ਹੁੰਦਾ ਹੈ ਮੇਅਰ, ਮੇਅਰ ਨੂੰ ਤੁਸੀਂ ਸ਼ਹਿਰ ਦਾ ਪੋਲੀਟੀਕਲ ਲੀਡਰ ਸਮਝ ਸਕਦੇ ਹੋ। ਮੇਅਰ ਸਿਟੀ ਕਾਉਂਸਲ ਨੂੰ ਲੀਡਰਸ਼ਿਪ ਦਿੰਦਾ ਹੈ, ਕਾਉਂਸਲ ਦੇ ਕੰਮ ਵਿੱਚ ਅਹਿਮ ਰੋਲ ਨਿਭਾਉਂਦਾ ਹੈ ਤੇ ਸ਼ਹਿਰ ਨੂੰ ਅਫੀਸ਼ੀਅਲ ਤੌਰ ਤੇ ਰਿਪ੍ਰੈਜ਼ੈਂਟ ਕਰਦਾ ਹੈ। ਸਿਟੀ ਬਜਟ, ਹਾਊਸਿੰਗ, ਟਰਾਂਸਪੋਰਟੇਸ਼ਨ, ਇਨਫਰਾਸਟ੍ਰਕਚਰ ਤੇ ਸ਼ਹਿਰ ਦੀ ਡਿਵੈਲਪਮੈਂਟ ਵਰਗੇ ਵੱਡੇ ਮੁੱਦੇ ਮੇਅਰ ਤੇ ਕਾਉਂਸਲ ਦੇ ਸਾਹਮਣੇ ਆਉਂਦੇ ਹਨ। ਪਰ ਇੱਕ ਗੱਲ ਯਾਦ ਰੱਖਿਓ, ਮੇਅਰ ਹਰ ਫੈਸਲਾ ਕੱਲਾ ਨਹੀਂ ਕਰਦਾ, ਬਹੁਤ ਸਾਰੇ ਵੱਡੇ ਫੈਸਲੇ ਸਿਟੀ ਕਾਉਂਸਲ ਦੇ ਮੈਂਬਰ ਦੇ ਨਾਲ ਮਿਲ ਕੇ ਵੋਟ ਨਾਲ ਹਾਂ ਜਾਂ ਨਾ ਦੇ ਵਿੱਚ ਜਵਾਬ ਜਨਤਾ ਨੂੰ ਪਹੁੰਚਦਾ ਹੈ। ਸਿਟੀ ਕਾਉਂਸਲ ਦੀ ਗੱਲ ਕਰੀਏ, ਸਿਟੀ ਕਾਉਂਸਲਰ ਤੁਹਾਡੇ ਏਰੀਆ ਯਾਨੀ ਤੁਹਾਡੇ ਵਾਰਡ ਦਾ ਸਿਟੀ ਹਾਲ ਵਿੱਚ ਇਲੈਕਟਿਡ ਰੈਪ੍ਰੈਜ਼ੈਂਟਡ ਹੁੰਦਾ ਹੈ। ਜੇ ਤੁਹਾਡੇ ਨੇਬਰਹੁੱਡ ਦੇ ਵਿੱਚ ਪਾਰਕ, ਲੋਕਲ ਟ੍ਰੈਫਿਕ, ਡਿਵੈਲਪਮੈਂਟ, ਕਮਿਊਨਿਟੀ ਸੈਂਟਰ ਜਾਂ ਹੋਰ ਸਿਟੀ ਰਿਲੇਟਡ ਮਸਲਾ ਹੈ ਤਾਂ ਤੁਹਾਡੇ ਵਾਰਡ ਕਾਉਂਸਲਰ ਦਾ ਆਫਿਸ ਅਕਸਰ ਇੱਕ ਚੰਗੀ ਸਟਾਰਟਿੰਗ ਪੁਆਇੰਟ ਹੋ ਸਕਦਾ ਹੈ। ਕਾਉਂਸਲਰ ਰੈਜ਼ੀਡੈਂਟਸ ਦੀਆਂ ਗੱਲਾਂ ਸੁਣਦਾ ਹੈ ਤੇ ਨਾਲ ਦੀ ਨਾਲ ਕਮਿਊਨਿਟੀ ਦੇ ਇਸ਼ੂਜ਼ ਸਿਟੀ ਹਾਲ ਤੱਕ ਪਹੁੰਚਾਉਂਦਾ ਹੈ। ਸਿਟੀ ਦਾ ਬਜਟ, ਬਾਇਲੋਸ ਤੇ ਪਾਲਿਸੀਜ਼ ਤੇ ਡਿਬੇਟ ਅਤੇ ਵੋਟ ਇੱਕ ਸਿਟੀ ਕਾਉਂਸਲ ਕਰਦਾ ਹੈ। ਸਿੰਪਲ ਸ਼ਬਦਾਂ ਦੇ ਵਿੱਚ ਸਿਟੀ ਕਾਉਂਸਲਰ ਤੁਹਾਡੇ ਨੇਬਰਹੁੱਡ ਦੀ ਆਵਾਜ਼ ਸਿਟੀ ਹਾਲ ਵਿੱਚ ਪਹੁੰਚਾਉਂਦਾ ਹੈ। ਤੇ ਰੀਜਨਲ ਕਾਉਂਸਲ ਦੀ ਗੱਲ ਕਰੀਏ, ਹੁਣ ਅਸੀਂ ਗੱਲ ਕਰਦੇ ਹਾਂ ਰੀਜਨਲ ਕਾਉਂਸਲ ਦੀ। ਕੁਝ ਸਰਵਿਸਿਸ ਸਿਰਫ ਇੱਕ ਸਿਟੀ ਤੱਕ ਲਿਮਿਟਿਡ ਨਹੀਂ ਹੁੰਦੀਆਂ ਨੇ, ਉਹ ਪੂਰੀ ਰੀਜਨ ਦੇ ਲੈਵਲ ਤੇ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਪੀਲ ਰੀਜਨ ਵਿੱਚ ਰੀਜਨਲ ਰਿਸਪੋਂਸਿਬਿਲਟੀਜ਼ ਵਿੱਚ ਪਬਲਿਕ ਹੈਲਥ, ਪੈਰਾਮੈਡਿਕ ਸਰਵਿਸ, ਪੁਲੀਸਿੰਗ, ਵਾਟਰ ਤੇ ਵੇਸਟ ਵਾਟਰ, ਵੇਸਟ ਮੈਨੇਜਮੈਂਟ ਅਤੇ ਰੀਜਨਲ ਰੋਡਸ ਤੇ ਸੋਸ਼ਲ ਸਰਵਿਸਿਸ ਵਗੈਰਾ ਏਰੀਆਜ਼ ਦੇ ਵਿੱਚ ਇਹ ਰੀਜਨਲ ਦੇ ਏਰੀਆ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਰੀਜਨਲ ਕਾਉਂਸਲਰ ਇਹਨਾਂ ਰੀਜਨ ਮੈਟਰਸ ਦੇ ਡਿਸੀਜਨ ਵਿੱਚ ਹਿੱਸੇਦਾਰ ਲੈਂਦਾ ਹੈ ਤੇ ਆਪਣੀ ਕਮਿਊਨਿਟੀ ਨੂੰ ਰੀਜਨਲ ਕਾਉਂਸਲਰ ਵਿੱਚ ਰੈਪ੍ਰੈਜ਼ੈਂਟ ਕਰਦਾ ਹੈ। ਕੁਝ ਮਿਊਨਿਸਪੈਲਿਟੀਜ਼ ਵਿੱਚ ਇੱਕ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਸਿਟੀ ਕਾਉਂਸਲਰ ਅਤੇ ਰੀਜਨਲ ਕਾਉਂਸਲਰ ਦੋਵਾਂ ਦੇ ਵੀ ਸਰਵ ਕਰ ਸਕਦਾ ਹੈ। ਸਕੂਲ ਬੋਰਡ ਟਰੱਸਟੀ ਦੀ ਗੱਲ ਕਰਦੇ ਹਾਂ, ਸਕੂਲ ਬੋਰਡ ਟਰੱਸਟੀ ਦਾ ਰੋਲ ਸਿਟੀ ਕਾਉਂਸਲ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਤੁਹਾਡੇ ਸਿਟੀ ਦੇ ਹਾਲ ਦੇ ਕੋਈ ਕੰਮ ਨਹੀਂ, ਪਰੰਤੂ ਸਕੂਲ ਬੋਰਡ ਦੇ ਇਲੈਕਟਿਡ ਸਕੂਲ ਅਫੀਸ਼ਲ ਦਾ ਕੰਮ ਕਰਦਾ ਹੈ। ਟਰੱਸਟੀ ਸਕੂਲ ਬੋਰਡ ਦੀਆਂ ਪਾਲਿਸੀਜ਼, ਬਜਟ, ਸਟੂਡੈਂਟਸ ਅਚੀਵਮੈਂਟ ਤੇ ਸਟੂਡੈਂਟਸ ਦੀ ਵੈਲ ਬੀਇੰਗ ਵਰਗੇ ਮੈਟਰਸ ਤੇ ਕੰਮ ਕਰਦਾ ਹੈ। ਉਹ ਪੇਰੈਂਟਸ, ਸਟੂਡੈਂਟਸ ਤੇ ਕਮਿਊਨਿਟੀ ਦੀਆਂ ਕੰਸਰਨਸ ਨੂੰ ਸਕੂਲ ਬੋਰਡ ਦੇ ਲੈਵਲ ਤੇ ਰੈਪ੍ਰੈਜ਼ੈਂਟ ਕਰਦਾ ਹੈ। ਬਟ ਟਰੱਸਟੀ ਕਿਸੇ ਸਕੂਲ ਨੂੰ ਪਰਸਨਲੀ ਨਹੀਂ ਚਲਾਉਂਦਾ। ਸਕੂਲ ਦੀ ਰੋਜ਼ਾਨਾ ਫੰਕਸ਼ਨਲ ਪ੍ਰਿੰਸੀਪਲ, ਟੀਚਰਸ ਦੇ ਸਕੂਲ ਬੋਰਡ, ਐਡਮਿਨਿਸਟ੍ਰੇਸ਼ਨ ਅਤੇ ਨਾਲ ਦੀ ਨਾਲ ਜੋ ਅਸੀਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਜਾਂ ਜਿਹੜਾ ਵੀ ਡਿਸਟ੍ਰਿਕਟ ਹੈ ਉਸ ਨੂੰ ਇਹ ਸੰਭਾਲਦਾ ਹੈ। ਤੁਸੀਂ ਜਦੋਂ ਵੀ ਕੋਈ ਬੱਚੇ ਦੀ ਕੋਈ ਪਾਲਿਸੀ ਆਉਂਦੀ ਹੈ ਜਾਂ ਕੁਝ ਸਕੂਲ ਦੇ ਵਿੱਚ ਚੇਂਜਿਸ ਹੁੰਦੀਆਂ ਨੇ, ਉਹ ਇੱਕ ਸਕੂਲ ਟਰੱਸਟੀ ਹੀ ਦੇ ਕਹੋ ਕਿ ਇਰਦ ਗਿਰਦ ਘੁੰਮਦਾ ਹੈ। ਰੀਜਨਲ ਚੇਅਰ ਜਾਂ ਰੀਜਨਲ ਗਵਰਨਮੈਂਟ ਦਾ ਹੈੱਡ ਹੁੰਦਾ ਹੈ ਜੀ ਰੀਜਨਲ ਚੇਅਰ। ਰੀਜਨਲ ਚੇਅਰ ਜੋ ਕਿ ਕਾਉਂਸਲ ਨੂੰ ਲੀਡਰਸ਼ਿਪ ਦਿੰਦਾ ਹੈ, ਮੀਟਿੰਗਸ ਨੂੰ ਲੀਡ ਕਰਦਾ ਹੈ, ਰੀਜਨ ਨੂੰ ਰੈਪ੍ਰੈਜ਼ੈਂਟ ਕਰਦਾ ਹੈ। ਮੇਅਰ ਸਿਟੀ ਲੈਵਲ ਦੀ ਲੀਡਰਸ਼ਿਪ ਤੱਕ ਨਹੀਂ ਸੀਮਤ, ਇੱਥੇ ਡੈਪੂਟੀ ਮੇਅਰ ਵੀ ਬਣਦੇ ਨੇ ਜੀ, ਇੱਥੇ ਕਲਰਕ ਵੀ ਬਣਦੇ ਨੇ, ਇੱਥੇ ਕਾਉਂਸਲਰਸ ਵੀ ਬਣਦੇ ਨੇ। ਹੁਣ ਮੋਟੇ ਮੋਟੇ ਸ਼ਬਦਾਂ ਦੇ ਵਿੱਚ ਇਹ ਦੱਸੀਏ ਕਿ ਜੀ ਨੇਬਰਹੁੱਡ, ਯਾਦ ਰੱਖਣਾ ਇੱਕ ਸਿੰਪਲ ਜਿਹਾ ਫਾਰਮੂਲਾ ਤੁਹਾਨੂੰ ਮੈਂ ਦੇ ਦੇਣਾ, ਨੇਬਰਹੁੱਡ ਜਾਂ ਸਿਟੀ ਦਾ ਇਸ਼ੂ ਹੋਵੇ ਉਹ ਹੈ ਸਿਟੀ ਕਾਉਂਸਲਰ, ਰੀਜਨਲ ਸਰਵਿਸ ਦਾ ਇਸ਼ੂ ਹੋਵੇ ਉਹ ਹੈ ਰੀਜਨਲ ਕਾਉਂਸਲਰ, ਸਕੂਲ ਬੋਰਡ ਦੀ ਪਾਲਿਸੀ ਜਾਂ ਐਜੂਕੇਸ਼ਨ ਜਾਂ ਗਵਰਨੈਂਸ ਦਾ ਇਸ਼ੂ ਹੈ ਉਹ ਸਕੂਲ ਬੋਰਡ ਟਰੱਸਟੀ ਦਾ ਕਹਿ ਲੋ ਕਿ ਇਰਦ ਘੁੰਮਦਾ ਜੀ। ਸੋ ਪੂਰੇ ਸ਼ਹਿਰ ਦੀ ਲੀਡਰਸ਼ਿਪ ਓਵਰਆਲ ਕਿਸ ਨੂੰ ਜਾਂਦੀ ਹੈ ਜੀ? ਮੇਅਰ ਨੂੰ। ਤੇ ਇਲੈਕਸ਼ਨ ਦਾ ਟਾਈਮ ਹੈ ਤੇ ਯਾਦ ਰੱਖਿਓ ਗਾਇਸ ਕਿ ਸਿਰਫ ਇਹ ਵੋਟਾਂ ਤੱਕ ਨਾ ਸੀਮਤ ਰੱਖਿਓ, ਹਰ ਇੱਕ ਕੈਂਡੀਡੇਟ ਨੂੰ ਸਵਾਲ ਪੁੱਛੋ, ਤੁਸੀਂ ਜਿਸ ਪੋਜੀਸ਼ਨ ਲਈ ਖੜੇ ਹੋ ਉਸ ਦਾ ਪੋਜੀਸ਼ਨ ਦਾ ਕੰਮ ਕੀ ਹੈ, ਕੀ ਜਿਹੜਾ ਮੌਜੂਦਾ ਇਸ ਵੇਲੇ ਕੈਂਡੀਡੇਟ ਹੈ ਉਹਨੂੰ ਪਤਾ ਹੈ ਕਿ ਉਹ ਕਿਸ ਚੀਜ਼ ਲਈ ਖੜਾ ਹੈ ਜੀ। ਸੋਰੀ ਟੂ ਸੇ ਕਈ ਕੈਂਡੀਡੇਟਸ ਨੂੰ ਮੈਂ ਪਰਸਨਲੀ ਫੋਨ ਕੀਤਾ ਤੇ ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਏ। ਉਹਨਾਂ ਨੂੰ ਪੁੱਛੋ ਕਿ ਤੁਹਾਡਾ ਐਕਸਪੀਰੀਅੰਸ ਕੀ ਹੈ, ਤੁਹਾਡੇ ਪ੍ਰਾਇਓਰਟੀਜ਼ ਕੀ ਹਨ, ਜੇ ਤੁਸੀਂ ਇਲੈਕਟ ਹੋ ਜਾਂਦੇ ਹੋ ਤਾਂ ਤੁਸੀਂ ਆਪਣੇ ਰੈਜ਼ੀਡੈਂਟਸ ਨੂੰ ਕਿਸ ਤਰ੍ਹਾਂ ਰੈਪ੍ਰੈਜ਼ੈਂਟ ਕਰੋਗੇ। ਇਹ ਛੋਟੀਆਂ ਛੋਟੀਆਂ ਜਿਹੜੇ ਸਵਾਲ ਨੇ ਤੁਸੀਂ ਇਹ ਕੈਂਡੀਡੇਟਸ ਨੂੰ ਪੁੱਛੋ। ਤੇ ਆਈ ਹੋਪ ਜਿੰਨਾ ਵੀ ਮੈਂ ਚਿੱਠਾ ਤੁਹਾਡੇ ਵਾਸਤੇ ਸਾਂਝਾ ਕੀਤਾ ਜੀ, ਇਸ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਹਰ ਇੱਕ ਜੋ ਰੋਲ ਹੈ ਉਹ ਕਿਸ ਦੇ ਅੰਡਰ ਫਾਲੋ ਹੁੰਦਾ ਹੈ ਜੀ। ਹੁਣ ਤੁਸੀਂ ਇਹ ਨਾ ਕਹਿ ਲਿਓ ਕਿ ਜਿਹੜਾ ਸਿਟੀ ਕਾਉਂਸਲ ਤੇ ਰੀਜਨਲ ਕਾਉਂਸਲ ਦੇ ਕੰਮ ਕੀ ਨੇ, ਜਿਹੜਾ ਰੀਜਨਲ ਕਾਉਂਸਲ ਸਿਟੀ ਦਾ ਕੰਮ ਕੀ ਹੈ ਜੀ। ਤੁਸੀਂ ਆਪਣਾ ਵੋਟ ਆਪਣੇ ਮੁਤਾਬਕ ਪਾਓ, ਕਿਸੇ ਨੂੰ ਦੇਖ ਕੇ ਨਾ ਪਾਓ। ਆਪਣੇ ਬਲਬੂਤੇ ਤੇ ਤੁਹਾਨੂੰ ਲੱਗਦਾ ਹੈ ਕਿ ਜੇ ਉਹ ਕੈਂਡੀਡੇਟ ਸਹੀ ਹੈ, ਮੈਂ ਬਾਰ ਬਾਰ ਇਹ ਬੇਨਤੀ ਕਰਨਾ ਚਾਹਾਂਗਾ ਕਿ ਵੋਟ ਤੁਸੀਂ ਹਰ ਹਾਲਤ ਦੇ ਵਿੱਚ ਪਾਓ। ਪਲੀਜ਼ ਇਹ ਰਿਕੁਐਸਟ ਆ, ਜੇ ਤੁਸੀਂ ਆਪਣੇ ਵਾਰਡ ਦੇ ਵਿੱਚ ਚੇਂਜ ਦੇਖਣਾ ਚਾਹੁੰਦੇ ਹੋ, ਦੈਨ ਗਾਈਜ਼ ਗੋ ਆਊਟ ਐਂਡ ਵੋਟ। 905-813-1320 ਮੇਰਾ ਸਟੂਡੀਓ ਦਾ ਨੰਬਰ ਹੈ, ਤੁਸੀਂ ਆਣ ਕੇ ਕੋਈ ਆਪਣਾ ਟਿੱਪਣੀ ਦੇਣਾ ਚਾਹੁੰਦੇ ਹੋ ਜਾਂ ਕਿਸੇ ਕੈਂਡੀਡੇਟ ਬਾਰੇ ਤੁਹਾਡਾ ਕੋਈ ਸਵਾਲ ਹੈ ਉਹਨਾਂ ਨੂੰ ਪੁੱਛਣਾ ਚਾਹੁੰਦੇ ਹੋ, 905-813-1320 ਕਿਸ ਵਾਰਡ ਦੇ ਵਿੱਚ ਕਿਹੜਾ ਕਿਹੜਾ ਕੈਂਡੀਡੇਟ ਖੜਾ ਹੈ ਜੀ। ਵੈਸੇ ਤਾਂ ਬ੍ਰੈਂਪਟਨ ਜੇ ਆਪਾਂ ਗੱਲਬਾਤ ਕਰੀਏ ਤਾਂ brampton.ca ਤੇ ਜਾ ਕੇ ਤੁਸੀਂ ਹਰ ਇੱਕ ਕੈਂਡੀਡੇਟ ਜੋ ਇਸ ਵੇਲੇ ਮੇਅਰ ਦੀ ਚੋਣ ਦੇ ਵਿੱਚ ਤੋਂ ਲੈ ਕੇ ਸਿਟੀ ਹਰ ਇੱਕ ਵਾਰਡ ਦੇ ਵਿੱਚ ਨਾਮ ਲਿਖੇ ਹੋਏ ਨੇ, ਚਾਹੇ ਉਹ ਵਾਰਡ 1-5 ਹੋਵੇ, 2-6 ਹੋਵੇ, 3-4 ਹੋਵੇ, 7-8 ਹੋਵੇ, 9-10 ਹੋਵੇ। ਰੀਜਨਲ ਕਾਉਂਸਲ ਦੀ ਗੱਲ ਕਰੀਏ, ਉਹਨਾਂ ਦੇ ਵੀ ਵੱਖ ਵੱਖ ਕੈਂਡੀਡੇਟਸ, ਸਾਰਿਆਂ ਦੇ ਨਾਮ ਬਕਾਇਦਾ ਤੌਰ ਤੇ brampton.ca ਦੇ ਵਿੱਚ। ਈਵਨ ਮਿਸਿਸਾਗਾ ਦੀ ਗੱਲ ਕਰੀਏ ਅਸੀਂ ਜਾਂ ਵੱਖ ਵੱਖ ਸਿਟੀਜ਼ ਦੀ ਗੱਲ ਕਰੀਏ, ਹਰ ਇੱਕ ਸਿਟੀ ਦੇ ਕੈਂਡੀਡੇਟਸ ਦੇ ਨਾਮ ਬਕਾਇਦਾ ਤੌਰ ਤੇ ਆਨਲਾਈਨ ਮੌਜੂਦ ਪਏ ਨੇ। ਤੁਹਾਡੇ ਕੀ ਕੰਸਰਨਸ ਨੇ, ਤੁਸੀਂ ਆਪਣੇ ਵੀ ਕੰਸਰਨਸ ਔਨ ਦੀ ਏਅਰ ਆਣ ਕੇ ਸਾਨੂੰ ਦੱਸ ਸਕਦੇ ਹੋ। ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਸਾਨੂੰ ਸੁਣ ਰਹੇ ਨੇ ਜੀ, ਸ਼ਾਇਦ ਤੁਹਾਡੀ ਆਵਾਜ਼ ਇਹਨਾਂ ਤੱਕ ਪਹੁੰਚ ਸਕਦੀ ਹੈ, ਤੁਹਾਡਾ ਕੋਈ ਕੰਸਰਨ ਹੈ, ਕਿਸੇ ਦਾ ਨਾਮ ਨਾ ਲੈਂਦੇ ਹੋਏ ਔਨ ਏਅਰ ਆਉਣਾ ਚਾਹੁੰਦੇ ਹੋ, 905-813-1320 'ਤੇ ਤੁਸੀਂ ਆਣ ਕੇ ਆਪਣਾ ਸਵਾਲ ਕੰਸਰਨ ਔਨ ਏਅਰ ਆ ਕੇ ਜਾਰੀ ਕਰ ਸਕਦੇ ਹੋ। ਕੁਝ ਚੰਦ ਕਾਲਰਸ ਨੇ ਜੋ ਜਾਣ ਬੁੱਝ ਕੇ ਸਾਡੀ ਗੱਲ ਨੂੰ ਅਮਲ ਨਹੀਂ ਕਰਦੇ, ਉਹਨਾਂ ਨੂੰ ਬੇਨਤੀ ਹੈ ਜੀ ਕਿ ਮੇਰੇ ਹੱਥ ਦੇ ਵਿੱਚ ਇੱਕ ਕੈਂਸਲ ਬਟਨ ਹੈ, ਮੈਂ ਤੁਹਾਡੀ ਲਾਈਨ ਡਰੋਪ ਵੀ ਕਰ ਸਕਦਾ। ਹਰ ਇੱਕ ਕੈਂਡੀਡੇਟ ਦਾ ਸਤਿਕਾਰ ਕਰੋ ਜੀ, ਉਹ ਵੀ ਇਨਸਾਨ ਨੇ, ਉਹ ਵੀ ਆਪਣਾ ਲੱਕ ਅਜ਼ਮਾ ਰਹੇ ਨੇ। ਯੰਗ ਕੈਂਡੀਡੇਟਸ ਵੀ ਸਾਹਮਣੇ ਆਏ ਨੇ, ਅਸੀਂ ਯੰਗ ਕੈਂਡੀਡੇਟਸ ਦਾ ਸਵਾਗਤ ਕਰਦੇ ਹਾਂ। ਕੋਈ ਵੀ ਕੈਂਡੀਡੇਟ ਔਨ ਏਅਰ ਆਣ ਕੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਨੇ ਤੁਸੀਂ ਰੱਖ ਸਕਦੇ ਹੋ। ਸਾਡੇ ਸ਼ਹਿਰ ਦੇ ਵਿੱਚ ਮੈਂ ਇੱਕ ਅਨਾਊਂਸਮੈਂਟ ਕਰ ਦੇਵਾਂ, ਇਸੇ ਹੀ ਲਹਿਜ਼ੇ ਦੇ ਵਿੱਚ ਆਫੀਸ਼ੀਅਲ ਕੈਂਪੇਨ ਲਾਂਚ ਹੋਣ ਜਾ ਰਿਹਾ ਜੀ। ਹਰਸਿਮਰਨ ਸਿੰਘ ਵਾਰਡ 9-10 ਅਤੇ ਬਲਜਿੰਦਰ ਸਿੰਘ ਨਿਹਾਲ, ਕੱਲ ਉਨ੍ਹਾਂ ਦਾ ਆਫੀਸ਼ੀਅਲ ਕੈਂਪੇਨ ਕੁਈਨਸ ਮੈਨਰ ਇਵੈਂਟ ਸੈਂਟਰ ਦੇ ਵਿੱਚ ਹੋਣ ਜਾ ਰਿਹਾ, 3 ਤੋਂ ਲੈ ਕੇ 5 ਵਜੇ ਤੱਕ। ਕੱਲ 27 ਸਪਟੈਂਬਰ ਹੈ ਜੀ, ਸੰਡੇ ਵਾਲੇ ਦਿਨ। ਦੋਨਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ। ਹਰ ਇੱਕ ਵਿਅਕਤੀ ਆਪਣਾ ਲੱਕ ਅਜ਼ਮਾ ਰਿਹਾ ਜੀ। ਆਫੀਸ਼ੀਅਲ ਕੈਂਪੇਨ ਲਾਂਚ ਹਰਸਿਮਰਨ ਸਿੰਘ ਅਤੇ ਬਲਜਿੰਦਰ ਸਿੰਘ ਨਿਹਾਲ, ਕੁਈਨਸ ਮੈਨਰ, ਬਹੁਤ ਮੰਨਿਆ ਪਰਮੰਨਿਆ ਪੰਜਾਬੀ ਬਾਈ ਨੇਚਰ ਦਾ ਇਹ ਬੈਂਕਟ ਹਾਲ ਹੈ ਜੀ ਵੀਰ ਮੋਨੂ ਜੀ ਦਾ, ਤੇ ਉਥੋਂ ਇਹ 3 ਤੋਂ ਲੈ ਕੇ 5 ਵਜੇ ਤੱਕ ਕੱਲ ਨੂੰ ਇੱਥੇ ਇਨ੍ਹਾਂ ਦੀ ਆਫੀਸ਼ੀਅਲ ਕੈਂਪੇਨ ਲਾਂਚ ਹੋਣ ਜਾ ਰਹੀ ਹੈ। ਦੋਨਾਂ ਵੀਰਾਂ ਨੂੰ ਆਲ ਦਾ ਵੈਰੀ ਵੈਰੀ ਬੈਸਟ। ਤੇ ਆਓ ਫਿਰ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਪੰਜਾਬ ਤੋਂ ਖਬਰਾਂ ਸਟੈਂਡ ਬਾਏ ਰੈਡੀ ਨੇ, ਤੇ ਫਿਰ ਆਪਾਂ ਖੇਡਾਂਗੇ ਤੁਹਾਡੇ ਨਾਲ 1 ਮਿੰਟ ਨੋ ਇੰਗਲਿਸ਼। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR 1320।

0: समोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 416-213-1165।
1: ओ हेलो यार, मेरा भी लोड ले जी, ट्रक फेर खड़ गया यार।
2: ओ भरावा, हैप्पी बडियाल ते सुखा टीसी कोल जा ते ट्रक दी एक नंबर रिपेयर करा।
1: सच्ची?
2: ओ मुच्ची,
1: फेयर प्राइस ट्रक रिपेयर सेंटर दे हैप्पी बडियाल ते सुखा टीसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
2: इना कोला सालना दा तजुर्बा।
1: हुन एड्रेस भी लिखा।
2: ले लिख ला, 1 गुड मार्क प्लेस, इटोबीकोक, यूनिट 5।
1: कॉल 647-706-9257
3: इंतजार हुण खत्म होया। रीमैक्स गोल्ड रियल्टी दे गौडी खुमाल लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
4: ताजिया सब्जियां, फ्रेश फल फ्रूट, वधिया ग्रोसरी ते इंडिया तो आया तुहाडा मनपसंद समान मिलेगा हुण वधिया रेट्स ते, क्योंकि तुहाडे अपने शहर विच आ गया अनाज मार्ट। रोज दी ग्रोसरी होवे, चावल, दालां, आटा, देसी घिओ, मसाले, टी, स्नैक्स जां फिर इंडियन किचन दा कोई भी जरूरी समान, सब कुछ मिलेगा अंडर वन रूफ। फ्रेशनेस, वैरायटी, क्वालिटी ते वधिया प्राइसेस लई अज ही विजिट करो अनाज मार्ट, एयरपोर्ट रोड एंड मेफील्ड रोड दे कॉर्नर ते, 6141 मेफील्ड रोड, यूनिट 42, ए ब्रैम्पटन। कॉल 905-928-8557 अनाज मार्ट।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704 pe.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
9: अपने घर विचले आईपीटीवी बॉक्स दे पूरे विश्व भर दे हिंदी, पंजाबी, उर्दू, इंग्लिश, गुजराती, बंगाली, मद्रासी, तमिल, पाकिस्तानी चैनल, फिल्मां, सीरियल, ड्रामे, न्यूज, बच्चों दे चैनल अनबीटेबल कीमत दे देखना चाहते हो तो भारी बचत लई अज ही कॉल करो 6475545859 647-554-5059।
3: इंतजार हुण खत्म होया। रीमैक्स गोल्ड रियल्टी दे गौडी खुमाल लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
10: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ, ਟੀਮ ਮਨਜੀਤ ਦੇ ਮਨਜੀਤ ਸਿੰਘ। ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
11: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
8: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਰ ਵਾਰਡ 9 ਅਤੇ 10 ਚੋਂ ਸਿਟੀ ਕੌਂਸਲਰ ਉਮੀਦਵਾਰ ਹਾਂ। 27 ਸਪਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਅਸੀਂ ਆਪਣਾ ਕੰਪੇਨ ਲਾਂਚ ਕਰ ਰਹੇ ਹਾਂ ਕੁਈਨਸ ਮੈਨਰ ਬ੍ਰੈਂਪਟਨ ਵਿਚ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਆਓ ਰਲ ਮਿਲ ਕੇ ਬ੍ਰੈਂਪਟਨ ਨੂੰ ਇਕ ਵਾਰ ਫਿਰ ਤੋਂ ਫਲਾਵਰ ਸਿਟੀ ਬਣਾਈਏ। ਧੰਨਵਾਦ ਜੀ।
12: ਇਟਸ ਅ ਪੇਡ ਇਲੈਕਸ਼ਨ ਐਡ।
13: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
14: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ?
15: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
14: 7550 ਕਿੰਬਲ ਸਟ੍ਰੀਟ, ਮਿਸੀਸਾਗਾ। ਕਾਲ 647-382-5500।
16: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਡ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
17: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।
18: ਇਸ ਬੁਲਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ, ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ CJMR 1320 ਤੇ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਦਿੱਲੀ ਹਵਾਈ ਅੱਡੇ ਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੂੰ ਲਿਆ ਹਿਰਾਸਤ ਚ। ਗੁਲਾਬ ਸਿੱਧੂ ਗੋਲੀਬਾਰੀ ਮਾਮਲੇ ਚ ਵੱਡਾ ਅਪਡੇਟ, ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਨੂੰ 3 ਦਿਨਾਂ ਦੀ ਰਿਮਾਂਡ ਤੇ ਭੇਜਿਆ। ਬਲਾਤਕਾਰ ਦੇ ਮਾਮਲੇ ਚ ਨਾਮਜ਼ਦ ਚਾਵਲਾ ਦੇ ਸਾਥੀਆਂ ਨੂੰ ਨੋਟਿਸ ਜਾਰੀ, ਪੁਲਿਸ ਨੇ ਪੁੱਛਗਿੱਛ ਦੇ ਲਈ ਅਨੰਦਪੁਰ ਸਾਹਿਬ ਬੁਲਾਇਆ। ਅਤੇ 750 ਕਰੋੜ ਦੀ ਯੋਜਨਾ ਤੇ ਪੱਕੀ ਸਿਆਸਤ, ਜਾਖੜ ਨੇ ਕਿਹਾ ਫੰਡ ਕੇਂਦਰ ਦੇ, ਸਹਿਰਾ ਲੈ ਰਹੀ ਆਪ ਸਰਕਾਰ। ਹੁਣ ਖਬਰਾਂ ਵਿਸਤਾਰ ਦੇ ਨਾਲ। ਉਤਰਾਖੰਡ ਦੇ ਮੁੱਖ ਮੰਤਰੀ ਤੇ ਭਾਜਪਾ ਆਗੂ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚ ਹੋਰ ਡੂੰਘਾ ਧੱਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਜਪਾ ਇਸ ਨੂੰ ਉਭਰਦਾ ਪੰਜਾਬ ਬਣਾ ਕੇ ਇਸ ਦੀ ਗੁਆਚੀ ਹੋਈ ਸ਼ਾਨ ਬਹਾਲ ਕਰੇਗੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲ, ਦਸੂਆ ਤੇ ਨੰਗਲ ਬਿਹਾਲਾ ਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਧਾਮੀ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵਿਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ, ਇਸ ਲਈ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਸਰਕਾਰ ਤੇ ਪੁਲਿਸ ਇਸ ਸਮੱਸਿਆ ਨੂੰ ਕਾਬੂ ਕਰਨ ਚ ਸਫਲ ਰਹੀ ਹੈ, ਜਿਸ ਕਾਰਨ ਨਸ਼ਾ ਤਸਕਰ ਬੇਖੌਫ ਹੋ ਕੇ ਘੁੰਮ ਰਹੇ ਨੇ। ਵਾਰਸ ਪੰਜਾਬ ਦੇ ਜਥੇਬੰਦੀ ਦੇ ਤਰਨ ਤਾਰਨ ਜ਼ਿਲ੍ਹਾ ਮੁਖੀ ਚਮਕੌਰ ਸਿੰਘ ਨੂੰ ਸ਼ਨੀਵਾਰ ਨੂੰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਿਰਾਸਤ ਚ ਲੈ ਲਿਆ ਗਿਆ। ਸੋਸ਼ਲ ਮੀਡੀਆ ਤੇ ਜਾਰੀ ਇਕ ਵੀਡੀਓ ਚਮਕੌਰ ਸਿੰਘ ਨੇ ਦਸਿਆ ਕਿ ਉਹ ਇੰਗਲੈਂਡ ਤੋਂ ਦਿੱਲੀ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ ਸਵੇਰੇ 11:15 ਵਜੇ ਉਤਰੀ ਤੇ ਇਸ ਤੋਂ ਬਾਅਦ ਸਵੇਰੇ ਲਗਭਗ 11:30 ਵਜੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਚ ਲੈ ਲਿਆ। ਚਮਕੌਰ ਸਿੰਘ ਦੇ ਮੁਤਾਬਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਸਿਆ ਕਿ ਚੰਡੀਗੜ੍ਹ ਚ 28-29 ਤਰੀਕ ਨੂੰ ਕੈਦ ਸਿੱਖਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਸਬੰਧੀ ਕੀਤੇ ਪ੍ਰਦਰਸ਼ਨਾਂ ਦੇ ਸਬੰਧ ਵਿਚ ਉਨ੍ਹਾਂ ਦੇ ਵਿਰੁੱਧ ਇਕ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਦਸਿਆ ਗਿਆ ਕਿ ਹਵਾਈ ਅੱਡੇ ਤੇ ਉਨ੍ਹਾਂ ਨੂੰ ਕਿਸੇ ਮਾਮਲੇ ਕਾਰਨ ਹਿਰਾਸਤ ਚ ਲੈ ਗਿਆ। ਕਰੀਬ 4-4.5 ਘੰਟੇ ਬੀਤ ਗਏ ਪਰ ਪੰਜਾਬ ਜਾਣ ਵਾਲੀ ਆਪਣੀ ਰੇਲ ਗੱਡੀ ਵੀ ਉਹ ਖੁੰਝ ਚੁੱਕੇ ਸਨ। ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਪੁਲਿਸ ਦੀ ਇਕ ਟੀਮ ਹਵਾਈ ਅੱਡੇ ਲਈ ਰਵਾਨਾ ਹੋ ਗਈ ਹੈ, ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਬਰਨਾਲਾ ਪੁਲਿਸ ਗੁਲਾਬ ਸਿੱਧੂ ਗੋਲੀਬਾਰੀ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ। ਇਸ ਸਬੰਧ ਵਿਚ ਬਰਨਾਲਾ ਪੁਲਿਸ ਦੇ CA ਸਟਾਫ਼ ਦੀ ਇਕ ਟੀਮ ਨੇ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਖੰਨਾ ਤੋਂ ਗ੍ਰਿਫ਼ਤਾਰ ਕੀਤਾ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੌਦਾਗਰ ਸਿੰਘ ਨੂੰ ਅੱਜ ਦੁਪਹਿਰੇ 2 ਵਜੇ ਦੇ ਕਰੀਬ ਭਾਰੀ ਸੁਰੱਖਿਆ ਦੇ ਵਿਚਕਾਰ ਬਰਨਾਲਾ ਕੋਰਟ ਕੰਪਲੈਕਸ ਵਿਖੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਬਰਨਾਲਾ ਪੁਲਿਸ ਦੀ ਇਕ ਵੱਡੀ ਟੀਮ ਵੀ ਅਦਾਲਤ ਚ ਮੌਜੂਦ ਸੀ। ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਣ ਲਈ ਤੇ ਪੁੱਛਗਿੱਛ ਕਰਨ ਲਈ ਅਦਾਲਤ ਕੋਲੋਂ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ।
12: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515।
18: ਪੰਜਾਬ ਪੁਲਿਸ ਨੇ SDPC ਮੈਂਬਰ ਅਮਰਜੀਤ ਸਿੰਘ ਚਾਵਲਾ ਵਿਰੁੱਧ ਜਾਂਚ ਤੇਜ਼ ਕਰ ਦਿੱਤੀ ਹੈ, ਜਿਸ ਦਾ ਨਾਂ ਇਕ ਔਰਤ ਦੇ ਨਾਲ ਜੁੜੇ ਬਲਾਤਕਾਰ ਦੇ ਮਾਮਲੇ ਸਾਹਮਣੇ ਆਇਆ। ਇਸ ਮਾਮਲੇ ਦੇ ਨਾਲ ਜੁੜੇ ਕਈ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਚ ਸ਼ਾਮਲ ਹੋਣ ਤੇ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਕਿਹਾ ਗਿਐ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਪੇਸ਼ ਹੋਣ ਦੇ ਲਈ ਖਾਸ ਤਰੀਕਾਂ ਤੈਅ ਕੀਤੀਆਂ ਨੇ। ਰਿਪੋਰਟਾਂ ਮੁਤਾਬਕ ਪੁਲਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਵਧੀਕ ਮੁੱਖ ਗ੍ਰੰਥੀ ਮਲਕੀਤ ਸਿੰਘ ਤੇ ਅਮਰਜੀਤ ਸਿੰਘ ਚਾਵਲਾ ਦੇ ਡਰਾਈਵਰ ਮੋਹਨ ਸਿੰਘ ਨੂੰ ਨੋਟਿਸ ਜਾਰੀ ਕੀਤੇ ਨੇ। ਦੋਵਾਂ ਨੂੰ 27 ਸਤੰਬਰ ਨੂੰ ਜਾਂਚ ਚ ਸ਼ਾਮਲ ਹੋਣ ਲਈ ਬੁਲਾਇਆ ਗਿਐ। ਉਮੀਦ ਹੈ ਕਿ ਪੁਲਿਸ ਉਨ੍ਹਾਂ ਤੋਂ ਮਾਮਲੇ ਦੌਰਾਨ ਸਬੰਧਤ ਜਾਣਕਾਰੀ ਤੇ ਉਨ੍ਹਾਂ ਪਹਿਲੂਆਂ ਬਾਰੇ ਪੁੱਛਗਿੱਛ ਕਰੇਗੀ ਜਿਨ੍ਹਾਂ ਨਾਲ ਕਥਿਤ ਤੌਰ ਤੇ ਜੁੜੇ ਹੋਏ ਨੇ। ਪੰਜਾਬ BJP ਦੇ ਆਗੂ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਆਪ ਸਰਕਾਰ ਤੇ ਦੋਸ਼ ਲਾਇਆ ਕਿ ਉਹ 40% ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਦੇ ਵਿਕਾਸ ਦੇ ਲਈ ਆਪਣੀ 750 ਕਰੋੜ ਦੀ ਯੋਜਨਾ ਬਾਰੇ ਝੂਠ ਬੋਲ ਰਹੀ ਹੈ, ਜਦਕਿ ਫੰਡ ਅਸਲ ਚ ਕੇਂਦਰ ਵੱਲੋਂ ਮੁਹੱਈਆ ਕਰਾਏ ਗਏ ਨੇ। ਉਨ੍ਹਾਂ ਕਿਹਾ ਕਿ ਇਸ ਨੂੰ ਸੂਬਾ ਸਰਕਾਰ ਦੀ ਸਕੀਮ ਵਜੋਂ ਪਹਿਚਾਣ ਵਾਲੇ ਇਸ਼ਤਿਹਾਰ ਧੋਖਾਧੜੀ ਨੇ। ਜਾਖੜ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਪੈਸਾ ਅਸਲ ਚ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਦਿੱਤਾ ਗਿਐ। ਜਾਖੜ ਨੇ ਕਿਹਾ ਕਿ 100% ਫੰਡ ਕੇਂਦਰ ਵੱਲੋਂ ਪ੍ਰਾਪਤ ਸਕੀਮ ਹੈ, ਜਿਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕਦੀ ਹੈ। ਪੰਜਾਬ ਸਰਕਾਰ ਇਸ ਵਿਚ ਕੋਈ ਵੀ ਵਿੱਤੀ ਯੋਗਦਾਨ ਨਹੀਂ ਪਾਉਂਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸਬੰਧੀ 7 ਮੈਂਬਰੀ ਕਮੇਟੀ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ 27 ਸਤੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਚੰਡੀਗੜ੍ਹ ਦੇ ਮੁੱਖ ਮੰਤਰੀ ਰਿਹਾਇਸ਼ ਤੇ ਹੋਵੇਗੀ। ਮੁੱਖ ਮੰਤਰੀ ਨੇ ਮੀਟਿੰਗ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਰਾਮਪੁਰ ਖੇੜੀ ਦੇ ਸੰਤ ਬਾਬਾ ਸੇਵਾ ਸਿੰਘ, ਸਾਬਕਾ ਜਸਟਿਸ ਜਸਪਾਲ ਸਿੰਘ, ਸਾਬਕਾ ਜਸਟਿਸ ਗੁਰਬੀਰ ਸਿੰਘ ਤੇ ਸਾਬਕਾ IPS ਅਧਿਕਾਰੀ ਤੇ PPSC ਦੇ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਔਲਖ ਤੇ ਐਡਵੋਕੇਟ ਪ੍ਰੀਤਿੰਦਰ ਪਾਲ ਸਿੰਘ ਸ਼ਾਮਲ ਹੋਣਗੇ। ਇਸ ਲਈ ਮੁੱਖ ਮੰਤਰੀ ਨੇ 7 ਮੈਂਬਰਾਂ ਨੂੰ ਲਿਖਤੀ ਤੌਰ ਤੇ ਪੱਤਰ ਭੇਜ ਦਿੱਤਾ। ਭਾਰਤ ਨੇ ਏਸ਼ੀਆਈ ਖੇਡਾਂ ਦੀ ਕਬੱਡੀ ਚ ਇਕ ਵਾਰੀ ਫਿਰ ਤੋਂ ਆਪਣਾ ਦਬਦਬਾ ਕਾਇਮ ਕੀਤਾ। ਸ਼ਨੀਵਾਰ 26 ਸਤੰਬਰ ਨੂੰ ਆਯਾਚੀ ਨਗੋਆ ਖੇਡਾਂ 2026 ਭਾਰਤ ਨੇ ਇਸ ਖੇਡ ਚ ਦੋਹਰਾ ਸੋਨ ਤਮਗਾ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਮਹਿਲਾ ਟੀਮ ਦੀ ਫਾਈਨਲ ਚ ਸ਼ਾਨਦਾਰ ਜਿੱਤ ਤੋਂ ਬਾਅਦ ਪੁਰਸ਼ ਟੀਮ ਨੇ ਇਸੇ ਸਫਲਤਾ ਨੂੰ ਦੁਹਰਾਇਆ। ਭਾਰਤੀ ਪੁਰਸ਼ ਕਬੱਡੀ ਟੀਮ ਨੇ ਫਾਈਨਲ ਚ ਇਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਰੋਮਾਂਚਕ ਮੁਕਾਬਲੇ ਚ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦਿਆਂ ਇਰਾਨ ਨੂੰ 40-34 ਨਾਲ ਹਰਾਇਆ। ਭਾਰਤ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਇਹ ਦੋਹਰੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
17: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
19: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 6478335960 ਗਿੱਲ ਹਾਊਸ ਪੇਂਟਿੰਗ।
20: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ।
21: This is CJMR, the voice of the city, part of White Oaks Communications Group, your trusted local radio provider for more than 70 years.
20: Under one roof, freshness, variety, quality ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
19: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 Lotus Funeral Home।
9: ਕਟਾਰੀਆ ਟੂਰਸ ਐਂਡ ਟਰੈਵਲ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ ਪੀ ਆਰ ਕਾਰਡ ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਵਨਸ ਰੋਡ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟਰੈਵਲ।

0: mithaiyan, snacks, delicious food, perfect dining.
1: Vyadi Paji, live catering le 4 food trucks vine.
0: Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal, 680 Rexdale Boulevard. For more information, call Sukha Kang 416-679-9191.
2: Sweet Mahal.
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ ਕਸੂਰ ਤੁਹਾਡਾ ਹੈ ਜਾਂ ਨਹੀਂ ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ ਚੀਚੀਆਂ ਨਾ ਵੱਟੋ ਬਸ ਇੱਕ ਨਾਮ ਯਾਦ ਰੱਖੋ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 416-557-5010 ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ

0: Matiyaya snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: Peel Regional Council di 26 October nu ho rahi election mauke Brampton de ward 9 ate 10 ton ummeedwar Satpal Singh Jol da naam yaad rakhna zaruri hai. School board de trustee vajon Satpal Singh Jol diyan misali sevaan to lokan de mana vich tasalli di lehar hai jis karke ward 9 te 10 de vasni regional councillor vajon Satpal Singh Jol di jit yakini bana rahe han. Lokan diyan samasyaan hal karan le Satpal Singh ਜੋਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784
0: ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR 1320
3: 1 minute no english punjabi hindi ch karo gal te jitto ter sare inaam arsh chawla de naal phone kamao te shuru ho jao 905 813 1320

0: 1 minute, no English. Punjabi, Hindi ch karo gal, te jitto ter sare inaam. Arsh Chawla de naal. Phone gumao, te shuru ho jao. 905-813-13-20.
1: ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ 1 ਮਿੰਟ ਨੋ ਇੰਗਲਿਸ਼ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੈਨੂੰ ਪਤਾ ਅੱਜ ਸ਼ਾਇਦ ਸਰੋਤਿਆਂ ਨੂੰ ਨਹੀਂ ਪਤਾ ਹੋਵੇਗਾ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਜੀ ਹਰ ਸੈਟਰਡੇ ਤੇ ਸੰਡੇ ਤੁਸੀਂ ਇਸੇ ਹੀ ਸਟੇਸ਼ਨ ਤੇ ਸਾਨੂੰ 1 ਤੋਂ ਲੈ ਕੇ 4 ਵਜੇ ਤੱਕ ਸੁਣੋਗੇ ਨਵੇਂ ਨਵੇਂ ਹੋਸਟ ਨਵੇਂ ਨਵੇਂ ਪ੍ਰੋਗਰਾਮਿੰਗ ਨਵੇਂ ਨਵੇਂ ਅੰਦਾਜ਼ ਦੇ ਨਾਲ ਅਸੀਂ 1-2 ਦਿਨਾਂ ਦੇ ਵਿੱਚ ਨਵੇਂ ਨਵੇਂ ਹੋਸਟ ਜੋ ਕਿ ਸੈਟਰਡੇ ਆਉਣਗੇ ਮੇਰੇ ਤੋਂ ਪਹਿਲਾਂ ਕਿਹੜੇ ਕਿਹੜੇ ਹੋਸਟ ਆਉਣਗੇ ਮੇਰੇ ਤੋਂ ਬਾਅਦ ਚੋਂ ਕਿਹੜੇ ਕਿਹੜੇ ਹੋਸਟ ਆਉਣਗੇ ਹਰ ਇੱਕ ਡਿਟੇਲ ਦੇ ਨਾਲ ਤੁਹਾਨੂੰ ਅਸੀਂ 1-2 ਦਿਨਾਂ ਦੇ ਵਿੱਚ ਅਨਾਊਂਸ ਕਰ ਦੇਵਾਂਗੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਕਾਫੀ ਹੋਸਟ ਮੈਨੂੰ ਲੱਗਦਾ ਕਿ 1-2 ਦਿਨਾਂ ਦੇ ਵਿੱਚ ਆਪਣੀ ਪੋਸਟ ਪਾਉਣੀ ਸ਼ੁਰੂ ਕਰ ਦੇਣਗੇ ਤੇ ਆਓ ਫਿਰ ਹੁਣ ਇਹ ਜਿਹੜਾ ਗੇਮ ਹੈ 1 ਮਿੰਟ ਨੋ ਇੰਗਲਿਸ਼ ਇਹ ਪੀਜ਼ਾ ਮਸ਼ੀਨ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਜੀ 2 ਫਿਲਾਸਫਰ ਟ੍ਰੇਲ ਵਾਲੀ ਲੋਕੇਸ਼ਨ ਤੋਂ ਜਿਹੜਾ ਵੀ ਸਰੋਤਾ ਜਾਂ ਦਰਸ਼ਕ 1 ਮਿੰਟ ਨੋ ਇੰਗਲਿਸ਼ ਜਿੱਤੇਗਾ ਉਹਨੂੰ ਅਸੀਂ ਪੀਜ਼ਾ ਮਸ਼ੀਨ ਵੱਲੋਂ ਪੀਜ਼ਾ ਦੇਵਾਂਗੇ ਨੰਬਰ ਟੂ ਕਾਲ 905-813-1320 ਤੇ ਸਾਨੂੰ ਤੁਸੀਂ ਕਾਲ ਕਰਕੇ 1 ਮਿੰਟ ਨੋ ਇੰਗਲਿਸ਼ ਰੂਲ ਬੜੇ ਸੌਖੇ ਨੇ ਕਿ 1 ਮਿੰਟ ਦੇ ਵਿੱਚ ਮੇਰੇ ਨਾਲ ਤੁਸੀਂ ਅੰਗਰੇਜ਼ੀ ਦੇ ਵਿੱਚ ਗੱਲ ਕਰਨੀ ਅੰਗਰੇਜ਼ੀ ਦੇ ਵਿੱਚ ਗੱਲ ਨਹੀਂ ਕਰਨੀ ਪੰਜਾਬੀ ਦਾ ਵਿੱਚ ਪੰਜਾਬੀ ਜ਼ੁਬਾਨ ਪੰਜਾਬੀ ਕਹਿ ਲਓ ਕਿ ਬੋਲੀ ਨੂੰ ਅਸੀਂ ਬੋਲਣਾ ਜੀ ਇੰਗਲਿਸ਼ ਦਾ ਇੱਕ ਲਫ਼ਜ਼ ਨਹੀਂ ਠੀਕ ਹੈ ਜੀ 905-813-1320 905-813-1320 ਜ਼ਰੂਰ ਆਪਣੇ ਦੋਸਤਾਂ ਨੂੰ ਯਾਰਾਂ ਬੇਲੀਆਂ ਨੂੰ ਸਹੇਲੀਆਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਦਿਓ ਕਿ 1320 ਮੁੜ ਵਾਪਸ ਆ ਚੁੱਕਾ ਹੈ ਜੀ ਤੇ ਆਓ ਫਿਰ ਪਹਿਲੀ ਕਾਲ ਲੈਂਦੇ ਔਨ ਦੀ ਏਅਰ ਹੈਲੋ
2: ਹੈਲੋ
1: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ
1: ਤੁਹਾਡਾ ਨਾਮ
2: ਅਸ਼ੋਕ
1: ਅਸ਼ੋਕ ਓਕੇ ਅਸ਼ੋਕ ਜੀ ਰੈਡੀ
2: ਰੈਡੀ ਜੀ
1: ਇੰਗਲਿਸ਼ ਨਹੀਂ ਬੋਲਣਾ ਠੀਕ ਹੈ
2: ਅੱਛਾ ਜੀ
1: ਰੈਡੀ 1 2 3 ਐਂਡ ਅਸ਼ੋਕ ਜੀ ਠੀਕ ਠਾਕ ਹੋ
2: ਹਾਂ ਜੀ
1: ਕੀ ਕਰਦੇ ਪਏ ਹੋ ਇਸ ਵੇਲੇ
2: ਬਸ ਕੁਛ ਨੀ ਜੀ ਕਰਦੇ ਬੈਠੇ
1: ਬੈਠੇ ਹੋ ਤੁਸੀਂ ਟੀਵੀ ਦੇਖ ਰਹੇ ਹੋ ਸਾਡਾ ਕਿ ਰੇਡੀਓ ਸੁਣ ਰਹੇ ਹੋ
2: ਬਸ ਕੁਛ ਨੀ ਜੀ ਬੈਠੇ ਹੀ
1: ਬੈਠੇ ਪਏ ਸੀ ਹੈ ਰੋਟੀ ਪਾਣੀ ਖਾ ਲਈ ਅੱਜ
2: ਹਾਂ ਜੀ
1: ਕੀ ਬਣਾਇਆ ਸੀ ਅੱਜ ਰੋਟੀ ਚ
2: ਅੱਜ ਬਣਾਇਆ ਤਾਂ ਜੀ ਕੜੀ
1: ਓਏ ਹੋਏ ਕਿਆ ਬਾਤ ਦਹੀਂ ਖੱਟਾ ਸੀ ਤਾਂ ਬਣਾਇਆ
2: ਠੀਕ ਹੈ ਤਾਂ ਜੀ
1: ਠੀਕ ਸੀ ਅੱਛਾ ਟਾਈਮ ਕੀ ਹੋਇਆ ਇਸ ਵੇਲੇ ਅਸ਼ੋਕ ਜੀ
2: ਪਤਾ ਨੀ ਜੀ ਮੇਰੇ ਕੋਲ ਹੈ ਨੀ ਕੋ ਦੇਖਣੇ ਨੂੰ
1: ਕਿਉਂ ਘੜੀ ਨੀ ਹੈਗੀ
2: ਹੈ ਨੀ ਜੀ
1: ਅੱਛਾ ਅੱਛਾ ਅੱਛਾ ਹੋਰ ਸੁਣਾਓ ਸਿਹਤਾਂ ਤੁਹਾਡੀਆਂ ਠੀਕ ਨੇ
2: ਠੀਕ ਹੈ
1: ਅੱਛਾ ਵੋਟ ਪਾਓਗੇ ਤੁਸੀਂ ਇਸ ਵਾਰ
2: ਦੇਖੋ ਜੀ
1: ਤੁਸੀਂ ਇੱਥੋਂ ਦੇ ਸਿਟੀਜ਼ਨ ਹੋ ਕਿ ਨਹੀਂ ਹੋ
2: ਮੈਂ ਨੀ ਜੀ ਹੈ
1: ਤੁਸੀਂ ਸਿਟੀਜ਼ਨ ਨਹੀਂ ਹੋ ਇਸ ਵੇਲੇ ਕਿਉਂ ਤੁਸੀਂ ਪੈਨਸ਼ਨ ਨੀ ਲੈਂਦੇ ਹੋ ਸਰਕਾਰ ਤੋਂ
2: ਨਹੀਂ ਜੀ ਹਜੇ ਨੀ
1: ਕਿਉਂ ਤੁਸੀਂ ਅਪਲਾਈ ਨੀ ਕੀਤਾ
2: ਨਹੀਂ ਹਜੇ ਟਾਈਮ ਨੀ
1: ਟਾਈਮ ਥੈਂਕ ਯੂ ਸੋ ਮਚ 905-813-1320 905-813-1320 905-813-1320 ਜੀ ਤੁਹਾਡਾ ਨਾਮ
3: ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਅੱਜ ਮੈਂ ਸ਼ੁਰੂ ਕੀਤਾ ਸੁਣਨਾ
1: ਜੀ ਥੈਂਕ ਯੂ ਸੋ ਮਚ ਵੀਰੇ ਤੁਹਾਡਾ ਨਾਮ
3: ਕੁਲਬੀਰ ਸਿੰਘ
1: ਕੁਲਬੀਰਕੁਲਬੀਰ ਕੁਲਬੀਰ ਜੀ ਕਿੱਥੋਂ ਬੋਲ ਰਹੇ ਤੁਸੀਂ ਜਿਹੜੇ ਸ਼ਹਿਰ
3: ਕਰੀਏ
1: ਪਿੱਛੇ ਇੰਡੀਕੇਟਰ ਦੀ ਆਵਾਜ਼ ਆ ਰਹੀ ਸੀ ਤੁਸੀਂ ਲੈਫਟ ਲੈ ਰਹੇ ਸੀ ਕਿ ਰਾਈਟ
3: ਨਹੀਂ ਸਿੱਧੇ ਜਾ ਰਹੇ
1: ਹਾਂ ਸਿੱਧੇ ਕਿੱਥੇ ਜਾ ਕਿੱਥੇ ਰਹੇ ਹੋ
3: ਘਰ ਨੂੰ ਜਾ ਰਹੇ ਹਾਂ
1: ਅੱਛਾ ਆ ਕਿੱਥੋਂ ਰਹੇ ਹੋ ਫਿਰ
3: ਕੰਮ ਤੋਂ
1: ਦਿਹਾੜੀ ਅੱਜ ਵੀ ਲਾ ਰਹੇ ਹੋ ਸੈਟਰਡੇ ਵਾਲੇ ਦਿਨ
3: ਲਾਉਣੀ ਪੈਣੀ ਆ, ਖਰਚੇ ਬਹੁਤ ਆ।
1: ਫੁੱਲ ਟਾਈਮ ਜਾਬ ਹੈ ਕਿ ਪਾਰਟ ਟਾਈਮ?
3: ਅੱਜ ਪਾਰਟ ਟਾਈਮ।
1: ਪਾਰਟ ਟਾਈਮ। ਥੈਂਕ ਯੂ, ਥੈਂਕ ਯੂ ਸੋ ਮਚ। ਆਲਰਾਈਟ, 905-813-1320, 905-813-1320, 9058131320 ਤੇ ਅਗਲੀ ਕਾਲ ਤੁਹਾਡੀ ਹੋ ਸਕਦੀ ਹੈ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਬੈਸਟ ਰੈਨੋਵੇਸ਼ਨ ਤੋਂ ਬਾਈ ਸਤਵਿੰਦਰ ਜੀ ਹੁਣਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਬੇਸਮੈਂਟ ਦੇ ਵਿੱਚ ਲੀਕੇਜ ਹੋ ਰਹੀ ਹੈ, ਕਿਤੇ ਪਾਣੀ ਟਿਪ ਟਿਪ ਟਿਪ ਟਿਪ ਚੋ ਰਿਹਾ ਹੈ, ਤਾਂ ਉਸਦਾ ਪੱਕਾ ਹੱਲ ਕਾਲ ਕਰੋ ਜੀ ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਸਿੰਘ ਜੀ ਨੂੰ 416-451-4565। 1 ਮਿੰਟ ਨੋ ਇੰਗਲਿਸ਼ ਅਸੀਂ ਖੇਡ ਰਹੇ ਹਾਂ, ਪੰਜਾਬੀ ਬੋਲੋ ਮੇਰੇ ਨਾਲ, ਰੱਜ ਕੇ ਬੋਲੋ, ਇੰਗਲਿਸ਼ ਦਾ ਇੱਕ ਲਫ਼ਜ਼ ਨਹੀਂ ਬੋਲਣਾ ਜੀ। ਆਈ ਨੋ ਸਾਡੇ ਸਰੋਤੇ ਇਸ ਵੇਲੇ ਵਾਂਝੇ ਸੀ, 8 ਮਹੀਨੇ ਤੋਂ 1320 ਗੈਬ ਰਿਹਾ। ਰੀਜ਼ਨ ਇਹ ਸੀ ਕਿ ਕੁਝ ਟਾਵਰਸ ਦੀ ਵਜ੍ਹਾ ਕਰਕੇ ਕਹਿ ਲਓ ਕਿ ਸਾਨੂੰ ਕੁਛ ਸਵਿਚਿਸ ਬੰਦ ਕਰਨੇ ਪਏ, ਤੇ ਹੁਣ ਵਾਪਸ ਮੁੜ 1320 ਵਾਪਸ ਆ ਗਿਆ ਜੀ। ਤੇ ਇੱਕ ਦੋ ਦਿਨਾਂ ਦੇ ਵਿੱਚ ਹਰ ਇੱਕ ਕੋਰਨਰ, ਹਰ ਇੱਕ ਬੱਸ, ਹਰ ਇੱਕ ਜਗ੍ਹਾ ਤੇ ਤੁਹਾਨੂੰ 1320 ਦੇ ਬੈਨਰਸ ਨਜ਼ਰ ਆਉਣਗੇ ਜੀ। ਬਿਕਾਜ਼ ਐਜ਼ ਯੂ ਨੋ, 8 ਮਹੀਨੇ ਕੋਈ ਛੋਟਾ ਟਾਈਮ ਨਹੀਂ ਹੁੰਦਾ ਜੀ। ਸੋ ਕਈਆਂ ਨੂੰ ਤਾਂ ਜਿਨ੍ਹਾਂ ਨੂੰ ਪਤਾ ਕਿ 1320 ਹਾਲੇ ਜਿਉਂਦਾ ਜੀ, ਉਹ ਤਾਂ ਚਲੋ ਸਾਨੂੰ ਸੁਣ ਰਹੇ ਨੇ, ਬਟ ਮੈਂ ਕੋਸ਼ਿਸ਼ ਸਾਡੀ ਪੂਰੀ ਹੈ ਕਿ ਵੱਧ ਤੋਂ ਵੱਧ ਸਾਡੇ ਸਰੋਤੇ, ਸਾਡੇ ਦਰਸ਼ਕ ਨੂੰ ਪਤਾ ਲੱਗ ਜੇ ਕਿ 1320 ਮੁੜ ਵਾਪਸ ਆ ਚੁੱਕਾ ਹੈ। 905-813-1320 ਤੁਹਾਡੀ ਕਾਲਸ ਸਾਨੂੰ ਰਹੇਗਾ ਇੰਤਜ਼ਾਰ। ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੇ ਜੀ ਉਹਨਾਂ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਓਸੀਆਈ PR ਕਾਰਡ, ਪਾਸਪੋਰਟ ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ, ਕਟਾਰੀਆ ਟੂਰਸ ਐਂਡ ਟਰੈਵਲ, 9056781200। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਪਟਿਆਲ ਅਤੇ ਵੀਰ ਸੁੱਖਾ ਢੇਸੀ ਕਹਿੰਦੇ ਨੇ ਕਿ ਇੰਜਨ ਦਾ ਕੰਮ ਕਰਾਉਣਾ ਹੋਵੇ, ਟ੍ਰਾਂਸਮਿਸ਼ਨ ਨੂੰ ਰੀਬਿਲਡ ਕਰਨਾ ਹੋਵੇ, ਰਿਪੇਅਰ ਕਰਾਉਣੀ ਹੋਵੇ, DPF ਦੀ ਕਲੀਨਿੰਗ ਦੇ ਵਾਸਤੇ ਸੋਫਟਵੇਅਰ ਸੋਲੂਸ਼ਨ ਦੀ A to Z ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, 1 Good Mark Place, ETOPICO, ਯੂਨਿਟ ਨੰਬਰ 5, ਫੇਅਰ ਪ੍ਰਾਈਸ 647-706-9257 ਤੇ ਕਾਲ ਕਰ ਸਕਦੇ ਹੋ। ਸਮੋਸਾ ਐਂਡ ਸਵੀਟ ਫੈਕਟਰੀ ਦੇ ਵੀਰ ਹਰਪਾਲ ਜੀ ਕਹਿੰਦੇ ਨੇ ਕਿ ਹੁਣ ਭਾਜੀ ਤਿਆਰ ਕਰਾਉਣੀ ਹੋਵੇ ਤੁਸੀਂ ਵਿਆਹ ਸ਼ਾਦੀ ਲਈ ਤਾਂ ਸਮੋਸਾ ਐਂਡ ਸਵੀਟ ਫੈਕਟਰੀ, ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮਿਠਾਈ ਮੇਲਾ ਲੱਗਣ ਜਾ ਰਿਹਾ ਜੀ ਦੀਵਾਲੀ ਦੇ ਮੌਕੇ ਤੇ, ਤੇ ਮੈਂ ਕਿਹਾ ਜੀ ਰੌਣਕਾਂ ਲਗਾਉਣ ਜਾ ਰਿਹਾ ਜੀ। ਸਮੋਸਾ ਐਂਡ ਸਵੀਟ ਫੈਕਟਰੀ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਅੱਜ ਤੋਂ ਸ਼ੁਰੂ ਹੋ ਚੁੱਕੀਆਂ ਨੇ। ਤਿਆਰ ਬਰ ਤਿਆਰ ਇਲੀਟ ਬੈਂਕਵਟ ਹਾਲ ਨੂੰ ਸਜਾਇਆ ਜਾਵੇਗਾ। ਸਮੋਸਾ ਐਂਡ ਸਵੀਟ ਫੈਕਟਰੀ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਪਹਿਲੋ ਐਡਵਾਂਸ ਦੇ ਵਿੱਚ ਕਹਿੰਦੇ ਨੇ ਕਿ ਤਿਆਰੀਆਂ ਖਿੱਚ ਲਓ ਜੀ। 905-813-1320, 905-813-1320 ਸਾਡੇ ਸਟੂਡੀਓ ਦਾ ਨੰਬਰ ਨੇ, ਕਾਲ ਕਰਕੇ ਤੁਸੀਂ ਸਾਡੇ ਨਾਲ ਆਨ ਏਅਰ ਆ ਕੇ 1 ਮਿੰਟ ਨੋ ਇੰਗਲਿਸ਼ ਖੇਡ ਸਕਦੇ ਹੋ। ਰੂਲਸ ਬੜੇ ਸਿੰਪਲ ਨੇ ਕਿ 1 ਮਿੰਟ ਦੇ ਵਿੱਚ ਤੁਸੀਂ ਮੇਰੇ ਨਾਲ ਪੰਜਾਬੀ ਚ ਗੱਲ ਕਰਨੀ ਹੈ, ਇੰਗਲਿਸ਼ ਦਾ ਇੱਕ ਵੀ ਲਫ਼ਜ਼ ਨਹੀਂ ਬੋਲਣਾ। 905-813-1320।

0: ਸੁਖ ਸੰਗੇਰਾ।
1: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ, ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ। ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-8330-5968 6478335960 ਗਿੱਲ ਹਾਊਸ ਪੇਂਟਿੰਗ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ, ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ 416-451-4565 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।

0: ਤੇ ਹੈਪੀ ਵਡਿਆਲ ਤੇ ਸੁਖਾ ਟੇਸੀ ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
1: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
2: ਹੁਣ ਐਡਰੈਸ ਵੀ ਲਿਖਾ।
1: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
0: ਕਾਲ 647-706-9257, 647-706-9257।
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਤੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-545-5।
4: ਸਤਿ ਸ੍ਰੀ ਅਕਾਲ ਜੀ, ਮੈਂ ਬਲਜਿੰਦਰ ਸਿੰਘ ਨਹਿਰ ਵਾਰਡ 9 ਅਤੇ 10 ਚੋਂ ਸਿਟੀ ਕੌਂਸਲਰ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਅਸੀਂ ਆਪਣਾ ਕੰਪੇਨ ਲਾਂਚ ਕਰ ਰਹੇ ਹਾਂ ਕੁਈਨਸ ਮੈਨਰ ਬ੍ਰੈਂਪਟਨ ਵਿਚ। ਸਾਨੂੰ ਤੁਹਾਡੇ ਸਾਥ ਤੇ ਦੁਆਵਾਂ ਦੀ ਲੋੜ ਹੈ। ਆਓ ਰਲ ਮਿਲ ਕੇ ਬ੍ਰੈਂਪਟਨ ਨੂੰ ਇਕ ਵਾਰ ਫਿਰ ਤੋਂ ਫਲਾਵਰ ਸਿਟੀ ਬਣਾਈਏ। ਧੰਨਵਾਦ ਜੀ।
5: ਪੇਡ ਇਲੈਕਸ਼ਨ ਐਡ
6: ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡਾ ਏਸ਼ੀਅਨ ਵਿਜ਼ਨ ਤੇ।
7: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 6475471888, 6471888, ਲੋਟਸ ਫਿਊਨਰਲ ਹੋਮ।
8: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
9: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
8: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
4: ਸਤਿ ਸ੍ਰੀ ਅਕਾਲ ਜੀ, ਮੈਂ ਹਰਸਿਮਰਨ ਸਿੰਘ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜਨਲ ਕਾਉਂਸਲਰ ਲਈ ਉਮੀਦਵਾਰ ਹਾਂ। 27 ਸਤੰਬਰ ਦਿਨ ਐਤਵਾਰ ਨੂੰ 3 ਵਜੇ ਤੋਂ 5 ਵਜੇ ਤੱਕ ਕੁਈਨਜ਼ ਮੈਨਰ ਬ੍ਰੈਂਪਟਨ ਵਿਚ ਅਸੀਂ ਆਪਣਾ ਕੈਂਪੇਨ ਲਾਂਚ ਕਰ ਰਹੇ ਹਾਂ। ਸਾਨੂੰ ਤੁਹਾਡੇ ਸਾਥ ਅਤੇ ਦੁਆਵਾਂ ਦੀ ਲੋੜ ਹੈ। ਲੈਟਸ ਬਿਲਡ ਬੈਟਰ ਬ੍ਰੈਂਪਟਨ ਟੁਗੈਦਰ, ਪਲੀਜ਼ ਜੁਆਇਨ ਅਸ, ਥੈਂਕ ਯੂ।
5: ਇਟਸ ਅ ਪੇਡ ਇਲੈਕਸ਼ਨ ਐਡ।
10: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 4167167653, 4167167653, ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੋਇਸ, ਯੋਰ ਰੇਡੀਓ ਸਟਾਰ, ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320। CJMR 1320 ਤੇ ਤੁਸੀਂ ਸੁਣ ਰਹੇ ਜੀ ਪਿੰਡੋ ਪਰਦੇਸ, ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ।
11: ਬੱਲੇ ਬੱਲੇ ਜਾਵਾ ਜੀ।
6: ਜੋਗੀ ਜੀ,
11: ਹਾਂਜੀ,
6: ਮੈਂ ਤੇ ਨੀ ਕੱਲ ਤੋਂ ਪ੍ਰੋਗਰਾਮ ਕਰਦੀ।
11: ਬੱਲੇ ਬੱਲੇ ਬਈ ਜੋਗਾ ਸਿਆ, ਕਿੱਦਾਂ
6: ਆਹੀ ਜੋੜੀ ਕੋਈ ਕਰਾ ਲੋ, ਕਦੀ ਤਾਈ ਤੇ ਕਦੀ ਤਾਇਆ।
11: ਓ ਤਾਈ ਆਈ ਜੀ ਤੇ ਤੁਹਾਡੀ ਬਈ?
6: ਤਾਇਆ ਜੀ ਆਈ ਸੀ।
11: ਅੱਛਾ,
6: ਮੈਨੂੰ ਆ ਕੋਲੀ ਦੇ ਕੇ ਗਈ ਆ।
11: ਆਹ ਮੈਨੂੰ ਵੀ ਕਹਿੰਦੀ ਸੀ
6: ਕੀ
11: ਮੈਂ ਉੱਥੇ ਦੇ ਆਈ ਆ, ਤੂੰ ਲੈ ਆਈ।
6: ਓ ਤਾਇਆ ਜੀ,
11: ਓ ਪੁੱਤ, ਤੁਹਾਨੂੰ ਕੀ ਮਜ਼ਾ ਤਾਈ ਤੁਹਾਡੀ ਅੱਜ? ਮੈਂ ਕਹਿੰਦਾ ਵੀ ਉਹ ਮਜ਼ਦੂਰ ਹੋ ਗਈ ਆ।
6: ਮਜ਼ਦੂਰ?
11: ਆ ਬੜਾ ਲੋਕੀ ਉਹਨੂੰ ਮਿਲਣਾ ਚਾਹੁੰਦੇ ਆ।
6: ਮਜ਼ਦੂਰ ਕੇ ਮਸ਼ਹੂਰ?
11: ਆਉਗੀ।
6: ਅੱਛਾ, ਮਸ਼ਹੂਰ ਹੋ ਗਈ ਕਿਵੇਂ?
11: ਮੈਂ ਕਹਿੰਦਾ ਵੀ ਉਹਨੂੰ ਤਾਂ ਕਿਤੇ ਪਾਰਕਾਂ ਦੇ ਵਿੱਚ ਕਿਤੇ ਲੋਕੀ ਸੱਦਣ ਲੱਗ ਪਏ।
6: ਅੱਛਾ, ਤਾਈ ਨੇ ਕਰਤੀ ਪੰਡੀ ਸਾਰੇ ਪਾਸੇ?
11: ਮੈਂ ਕਹਿੰਦਾ ਵੀ ਲੋਕਾਂ ਨੇ ਇੰਨਾ ਉਹਨੂੰ ਮਜ਼ਦੂਰ ਕਰਤਾ,
6: ਮਸ਼ਹੂਰ ਕਰਤਾ, CJMR 1320 ਨੇ ਕਰਤਾ ਜੋਗੀ।
11: ਹਾਂ
6: ਤਾਇਆ ਜੀ।
11: ਹਾਂਜੀ, ਆ ਜੋਗੀ ਕਿੱਥੇ ਆ?
6: ਜੋਗੀ ਹੋ ਰਿਹਾ।
2: ਲੁਕਦਾ ਫਿਰਦਾ ਸਾਹਮਣੇ ਹੀ ਆ ਜਾਓ
11: ਨਾ ਮੈਂ ਕਦੇ ਤਾਏ ਦਾ ਕੁਛ ਦੇਣਾ ਨਾ ਬਸ ਤੂੰ ਮੈਨੂੰ ਕਾਹਦਾ ਦੇਣਾ

0: ਅਕੌਲੀ ਬਈ ਅਕੌਲੀ ਜੱਟ ਬੜਾ ਅਕੌਲੀ
1: ਅਕੌਲੀ ਜੱਟ
0: ਮੈਂ ਤੈਨੂੰ ਦੱਸਾਂ ਕੱਲ ਤੁਹਾਡੀ ਤਾਈ ਮੈਨੂੰ ਕਹਿੰਦੀ ਹਾਂ
1: ਕੀ ਕਹਿੰਦੀ
0: ਮੈਨੂੰ ਕਹਿੰਦੀ ਬਈ ਮੈਨੂੰ ਹੈ ਨਾ ਤੂੰ ਉਹਦੇ ਲੈ ਜਾ ਮੈਕ ਮੋਹਨ ਅੱਜ ਤੇ ਬਰਗਰ ਜਿਹਾ ਨੀ ਹੁੰਦਾ
1: ਉਹ ਮੈਕਡੀ ਹੁੰਦਾ
0: ਅੱਛਾ ਮੈਨੂੰ ਕਹਿੰਦੇ ਉਹਦੇ ਰਾਜਾ ਮੈਕ ਮੋਹਨ
1: ਮੈਕਡੀ
0: ਮੈਂ ਕਹਿੰਦੀ ਸਪੈਲਿੰਗ ਚਲਾ
1: ਸਪੈਲਿੰਗ ਚਲਾ
0: ਮੈਨੂੰ ਕਹਿੰਦੀ ਵੀ ਤੂੰ ਫਿਰ ਮੈਨੂੰ ਉਹਦੇ ਲੈ ਜਾ
1: ਕਿਹਦੇ
0: ਉਹ ਮੁੱਛਾਂ ਦੇ ਬੁਰੇ ਦੇ ਕੇ ਐਫ ਸੀ ਦੇ ਮੈਂ ਕਿਹਾ ਉਹਦੀ ਬਲੀਆ ਤੂੰ ਮੈਨੂੰ ਫੁੱਲ ਫਾਰਮ ਦੱਸ ਦੇ ਮੈਨੂੰ ਕਹਿੰਦੇ ਮਰ ਜਾਣਿਆ ਤੂੰ ਕੌਲੀ ਦੇ ਬੱਚੇ ਕੁਛ ਪਵਾ ਲਿਆ ਇਹਦੇ ਕੋਲ ਰਮਣੀ ਕੌਰ ਦੇ ਕੋਲ ਤਾਂ ਆਇਆ ਮੈਂ
1: ਅੱਛਾ ਮਤਲਬ ਅੱਜ ਬਾਹਰੋਂ ਹੀ ਸਾਰੂਗੇ
0: ਬਚਾ ਤੂੰ ਬਾਹਰ ਲਈ
1: ਨਹੀਂ ਨਹੀਂ
0: ਤੂੰ ਆ ਤਾਂ ਇੰਡੀਆ ਨਹੀਂ
1: ਹਾਂਜੀ
0: ਪਿੰਡੋਂ ਪਰਦੇਸ ਹੀ ਕਰਦੀ
1: ਹਾਂਜੀ
0: ਤਾਂ ਫਿਰ ਤੂੰ ਬਾਹਰ ਲਈ ਕਿੱਧਰ ਹੋਈ

0: ਹੁਣ ਤੁਸੀਂ ਮੈਨੂੰ ਪੁੱਛੋ
1: ਕੀ
0: ਰੇਡੀਓ CJMR 1320
1: ਅੱਛਾ
0: ਹਾਂਜੀ
1: ਮੇਰਾ ਤੇ ਜੀ ਕਰਦਾ ਮੈਂ ਕਰਦਾ ਤੁਹਾਡੇ ਤੇ ਕੇਸ ਕਿਉਂ
0: ਇਦਾਂ ਨੂੰ ਕਰੋ ਜਰਾ ਆਪਣਾ ਭੈੜਾ ਜਿਹਾ ਪੇਸ
1: ਪ੍ਰੋਗਰਾਮ ਹੈ ਪਿੰਡੋ ਪ੍ਰਦੇਸ਼
0: ਹਾਂਜੀ ਯੂ ਰੈਟ ਥੋੜਾ ਜਿਹਾ ਫੈਟ
1: ਅੱਛਾ ਫੈਟ
0: ਹਾਂਜੀ
1: ਪਰ ਇੱਕ ਗੱਲ ਹੈ ਜੋਗੀ ਜੀ ਫੈਟ ਤੋਂ ਯਾਦ ਆਇਆ ਇਸ ਕਰਕੇ ਫੈਟ ਆ ਕਿਉਂਕਿ ਮੇਰੇ ਟਾਈਮ ਤੇ ਇੱਦਾਂ ਦੇ ਰੂਲ ਨਹੀਂ ਸੀ ਸਰਕਾਰ ਨੇ ਲਾਏ
0: ਕਿੱਦਾਂ ਦੀ
1: ਹੁਣ ਜਿੱਦਾਂ FSSCI ਨੇ ਇੱਕ ਡਰਾਫਟ ਜਾਰੀ ਕਰਤਾ ਕਹਿੰਦੇ ਸਕੂਲਾਂ ਦੇ 50 ਮੀਟਰ ਦੇ ਦਾਇਰੇ ਚ ਜੰਕ ਫੂਡ ਨਿਯਮ ਸਖਤ ਹੋ ਜਾਣਗੇ ਓਵਰ ਫੈਟ ਚੀਨੀ ਨਮਕ ਵਾਲੇ ਸਾਰੀਆਂ ਚੀਜ਼ਾਂ ਤੇ ਬੈਨ ਲੱਗ ਜੂਗਾ
0: ਹੈ ਇਹਦਾ ਮਤਲਬ ਬਿਸਕੁਟ ਭੁਜੀਆ ਫਿਰ ਬਰਗਰ ਪੀਜ਼ੇ ਏਦਾਂ ਦੀਆਂ ਚੀਜ਼ਾਂ ਆਲੇ ਦੁਆਲੇ ਨਹੀਂ ਮਿਲਣਗੇ
1: ਦੇਖੋ ਕਹਿੰਦੇ ਚਿਪਸ ਬਿਸਕੁਟ ਨਮਕੀਨ ਕੋਲਡ ਡਰਿੰਕ ਇਹਨਾਂ ਤੇ ਸਿੱਧੀ ਸਿੱਧੀ ਰੋਕ ਨਹੀਂ ਲਾਈ ਹੈ ਪਰ ਜਿੱਦਾਂ ਹੁਣ ਸਕੂਲ ਦੀ ਕੈਂਟੀਨ ਮੈਸ ਹੋਸਟਲ ਦੇ ਗੇਟ ਦੇ 50 ਮੀਟਰ ਦੇ ਦਾਇਰੇ ਤੱਕ ਇਹੋ ਜਿਹਾ ਜੰਕ ਫੂਡ ਨਹੀਂ ਵੇਚਣ ਦੇਣਾ
0: ਅੱਛਾ ਜੰਕ ਫੂਡ ਜਿਹੜਾ ਉਹ ਨਹੀਂ ਵੇਚਣਾ
1: ਨੋ
0: ਤੇ ਠੇਕਿਆਂ ਤੇ ਸ਼ਰਾਬ ਭਾਵੇਂ ਵਿਕਦੀ ਰਹੇ
1: ਉਹ ਤਾਂ ਫੇਰ ਪਤਾ ਹੀ ਆ
0: ਉਹ ਭਾਵੇਂ ਠੇਕੇ ਸਕੂਲ ਦੇ ਗੇਟ ਦੇ ਅਮੋ ਸਾਹਮਣੇ ਹੋਣ ਉਹ ਕੋਈ ਰੋਕ ਟੋਕ ਨਹੀਂ ਹੈ ਬਾਜੀ ਖਰ ਉਹ ਠੇਕਿਆਂ ਤੋਂ ਤਾਂ ਇਹਨਾਂ ਨੂੰ ਆਮਦਨ ਬਹੁਤ ਆਉਂਦੀ ਬਹੁਤ ਜਿਆਦਾ ਕਮਾਈ ਰਮਣੀਕ ਕੌਰ ਤੈਨੂੰ ਇੱਕ ਗੱਲ ਦੱਸਾਂ
1: ਜੀ
0: ਮੇਰਾ ਪਿੰਡ ਹੈਗਾ ਜੰਡੂ ਸਿੰਘਾ
1: ਜੀ
0: ਜੰਡੂ ਸਿੰਘ ਤੋਂ ਰਾਮਾ ਮੰਡੀ ਤੱਕ ਠੇਕੇ ਆਉਂਦੇ ਆ ਟੋਟਲ ਲਗਭਗ 20
1: ਅੱਛਾ
0: ਸਕੂਲ ਆਉਂਦੇ ਆ ਉੱਥੇ ਲਗਭਗ 3 ਤੇ ਕਿਤਾਬਾਂ ਦੀ ਦੁਕਾਨ ਉੱਥੇ 1 ਵੀ ਨਹੀਂ
1: ਓਹੋ
0: ਹੁਣ ਤੂੰ ਆਪ ਹਿਸਾਬ ਲਾ ਲਾ ਵੀ ਅਸੀਂ ਪੜ੍ਹੀਏ ਜਾਂ ਠੇਕੇ ਤੇ ਜਾਂ ਇਹ ਕਰ ਲਈਏ ਕੋਈ

0: ਜੇ ਐਮ ਆਰ 1320 ਤੇ ਪਿੰਡੋ ਪਰਦੇਸ ਤੁਸੀਂ ਸੁਣ ਰਹੇ ਹੋ ਤੇ ਹੁਣ ਓ ਕੀ ਆ ਭਲਾ
1: ਹਾਂਜੀ
0: ਓ ਕੀ ਆ
1: ਓਹ ਤਾਈ ਦੀ ਕੌਲੀ ਆ
0: ਡੋਰ ਆ ਡੋਰ ਦਰਵਾਜ਼ਾ ਸਟੂਡੀਓ ਦਾ
1: ਓਹ ਡੋਰ ਨਾ ਨੀ
0: ਹਾਂ
1: ਜਿਹੜੀ ਕਿਹੜੀ ਮੇਰੀ ਕਿਹੜੇ ਖਿੱਚ ਲਈ ਪਤੰਗ ਵਾਲੀ ਡੋਰ
0: ਹੈਲੋ ਓ ਨੀ ਡੋਰ ਮਤਲਬ ਦਰਵਾਜ਼ਾ
1: ਇਹਦਾ ਮਤਲਬ ਤੂੰ ਖੋਲ ਤੇ ਜਾ
0: ਮੈਂ ਹੱਦ ਹੋ ਗਈ ਆਪਾਂ ਦੋਨਾਂ ਨੂੰ ਜਾਣਾ ਪੈਣਾ ਬਾਹਰ ਅਗਲੇ ਬੈਠੇ ਆ ਉਹਨਾਂ ਨੇ ਆਉਣਾ ਵਾ
1: ਉਪਰ ਮੈਨੂੰ ਤਾਂ ਅਗਲੇ ਨੇ ਰੱਖਿਆ ਮੈਂ ਕਿਉਂ ਜਾਵਾ
0: ਓਹੋ ਸ਼ੋ ਤੁਹਾਡਾ ਖਤਮ ਅਗਲਿਆਂ ਦਾ ਸ਼ੁਰੂ
1: ਅੱਛਾ ਯਾਨੀ ਜਿੰਨੇ ਪੈਸੇ ਸਾਨੂੰ ਦਿੰਦੇ ਉਹਨੇ ਕੰਮ ਖਤਮ
0: ਖਤਮ
1: ਹੁਣ ਆਪਾਂ ਨਿਕਲੀਏ
0: ਨਿਕਲੀਏ
1: ਵਾਧੂ ਨੀ ਕਰਨਾ
0: ਨਾ
1: ਮੈਂ ਦੇਖਿਆ ਯਾਰ ਇੰਡੀਆ ਦੇ ਵਿੱਚ ਆਹ ਸਮੱਸਿਆ ਰਹੀ ਮਾੜੇ ਜਿਹਾ ਵਾਧੂ ਕੰਮ ਕਹਿ ਦਿਓ ਨਾਲ ਹੀ ਕਹਿੰਦੇ ਅਸੀਂ ਕਿਉਂ ਕਰੀਏ
0: ਅੱਛਾ ਤੇ ਜਿਹੜੇ ਬੌਸ ਲੋਕ ਹੁੰਦੇ ਆ ਓਦਾਂ ਕਹਿੰਦੇ ਛੁੱਟੀ ਕਿਉਂ ਚਾਹੀਦੀ ਆ ਓਦਾਂ ਕਹਿੰਦੇ ਕੰਮ ਕੀ ਕਰਦੇ ਆ
1: ਓਹੋ ਤਾਂ ਰੋਣਾ ਪਰ ਚਲੋ ਖੈਰ ਕੋਈ ਗੱਲ ਨੀ ਹੁਣ ਮੈਨੂੰ ਇਹ ਦੱਸ ਵੀ ਜਾਂਦੇ ਜਾਂਦੇ ਆਪਾਂ ਕੌਲੀ ਚ ਕੀ ਪਾਉਣਾ
0: ਕੌਲੀ ਚ ਹੁਣ ਮੈਂ ਕੀ ਕਵਾਂ
1: ਵੈਸੇ ਇੱਕ ਗੱਲ ਆ ਅੱਜ ਦੇ ਸਮੇਂ ਦੇ ਵਿੱਚ ਕੌਲੀ ਚੱਟ ਲੋਕ ਜਿਹੜੇ ਆ ਨਾ ਉਹ ਕਾਮਯਾਬ ਬੜੇ ਆ
0: ਸਹੀ ਹੈ
1: ਹਾਂਜੀ ਮੈਂ ਤਾਂ ਕਹਿੰਦਾ ਇਹਦੇ ਵਿੱਚ ਆਪਾਂ ਕਾਮਯਾਬੀ ਪਾ ਦਈਏ ਹਾਂਜੀ ਜਿਹੜੇ ਬੰਦੇ ਅਣਖ ਤੇ ਅਸੂਲਾਂ ਦੇ ਨਾਲ ਜੂਣਾ ਚਾਹੁੰਦੇ ਨੇ ਜਿਹੜੇ ਸਿੱਧੇ ਰੁੱਖ ਹੁੰਦੇ ਨੇ ਉਹ ਸਭ ਤੋਂ ਪਹਿਲਾਂ ਕੱਟੇ ਜਾਂਦੇ
0: ਸਹੀ ਹੈ
1: ਤੇ ਇਸੇ ਤਰ੍ਹਾਂ ਹੀ ਅਸੂਲਾਂ ਵਾਲੇ ਬੰਦੇ ਦੀ ਮੌਤ ਕੁਦਰਤ ਕਦੇ ਵੀ ਨਹੀਂ ਹੁੰਦੀ ਸੋ ਇਸ ਕਰਕੇ ਭਾਈ ਬਹੁਤਾ ਸੱਚ ਨਾ ਬੋਲੋ ਕਿਤੇ ਇਹ ਨਾ ਹੋਵੇ ਸੁਰਜੀਤ ਪਾਤਰ ਦੀਆਂ ਲਾਈਨਾਂ ਤੁਹਾਡੇ ਡੁੱਬ ਜਾਣ
0: ਚਾਰ ਬੰਦੇ ਰੱਖ ਲਾ
1: ਹਾਂਜੀ ਹਾਂਜੀ
0: ਉਡਾ ਦੇਣ ਲਈ
1: ਪਰ ਰਮਣੀ ਕੋਲ ਤੇਰੇ ਵਾਸਤੇ ਅੱਠ ਚਾਹੀਦੇ ਇੰਨਾ ਭਾਰ ਕਿਤੇ ਚੱਕਣਾ ਸੌਖਾ ਨਾਲੇ ਮਰ ਕੇ ਤਾਂ ਬੰਦਾ ਹੋਰ ਭਾਰ ਆ ਜਾਂਦਾ ਤੇਰੇ ਵਾਸਤੇ ਪਤਾ ਕੀ ਹੋਣਾ
0: ਕੀ ਹੋਣਾ
1: ਇੱਕ ਜੇਸੀਬੀ ਲੈ ਆ ਆਖਰੀ ਵੇਲੇ ਚੱਕਣ ਦੇ ਲਈ
0: ਅੱਛਾ
1: ਕਿਤੇ ਬੰਦੇ ਆਦੇ ਨੇ ਬੈਠੀ ਰਹੀ ਕਿ ਅੱਠ ਬੰਦੇ ਆਉਣਗੇ ਚੱਕਣ ਦੇ ਲਈ ਖੈਰ ਹੁਣ ਭਾਈ ਸਾਰੇ ਜਾਣੇ ਹੱਸਦੇ ਵੱਸਦੇ ਰਹੋ ਮਾਣਦੇ ਰਹੋ ਇਸੇ ਤਰ੍ਹਾਂ ਜ਼ਿੰਦਗੀ ਸੁਣਦੇ ਰਹੋ ਆਪਣੇ ਦਿਲ ਦੀ ਆਵਾਜ਼ ਤੇ ਪੰਜਾਬੀਆਂ ਦਾ ਮਾਣ
0: CJMR 1320

पल हर कदम पाएंगे हम एक मंजर नया, पल पल हर कदम